ਵਾਹਿਗੁਰੂ।

ਸਿਹਰਾ ਅਤੇ ਕਲਗੀ ਵਧਾਉਣ ਤੋਂ ਉਪਰੰਤ ਲੜਕੇ ਨੂੰ ਬੇਨਤੀ ਕਰਾਂਗਾ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠਣ ਦੀ ਕਿਰਪਾਲਤਾ ਕਰਨਗੇ। ਜਦੋਂ ਲੜਕਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਹਮਣੇ ਬੈਠ ਗਏ ਤਾਂ ਉਸ ਤੋਂ ਬਾਅਦ ਲੜਕੀ ਪਰਿਵਾਰ ਨੂੰ ਵੀ ਬੇਨਤੀ ਹੈ ਕਿ ਉਸ ਤੋਂ ਬਾਅਦ ਲੜਕੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਲਿਆਉਣ ਦੀ ਕਿਰਪਾਲਤਾ ਕਰਾਂਗੇ ਤਾਂ ਜੋ ਆਪਾਂ ਸਮੇਂ ਸਿਰ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਹੈ ਉਹ ਆਰੰਭ ਹੋ ਸਕੇ।

ਸੋ ਬੇਨਤੀ ਹੈ ਲੜਕੇ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਜਾਵੇ ਅਤੇ ਨਾਲ ਹੀ ਮੈਂ ਬੇਨਤੀ ਕਰਾਂ ਲੜਕੀ ਪਰਿਵਾਰ ਨੂੰ ਉਹ ਲੜਕੇ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਲੈ ਕੇ ਆਈਏ।

ਸੋ ਲੜਕਾ ਪਰਿਵਾਰ, ਲੜਕਾ ਅਤੇ ਲੜਕੀ ਗੁਰੂ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਬੈਠੇ ਨੇ। ਸੋ ਸਭ ਤੋਂ ਪਹਿਲਾਂ ਹੁਣ ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀ, ਇਹ ਪਾਵਨ ਸ਼ਬਦ ਗਾਇਨ ਕਰਾਂਗੇ। ਉਸ ਤੋਂ ਬਾਅਦ ਅਰੰਭਤਾ ਦੀ ਅਰਦਾਸ ਸੁਖਮ ਅਰਦਾਸ ਹੋਵੇਗੀ, ਜਿਸ ਦੇ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋਣਗੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। ਬਾਕੀ ਦੀ ਸੰਗਤ ਦੇ ਚਰਨਾਂ ਵਿੱਚ ਬੇਨਤੀ, ਕਿਰਪਾ ਕਰਕੇ ਆਪਾਂ ਚੁੱਪ ਦਾ ਦਾਨ ਬਖਸ਼ੀਏ। ਸੋ ਹੁਣ ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀ, ਇਹ ਪਾਵਨ ਸ਼ਬਦ ਗਾਇਨ ਕਰਾਂਗੇ।

ਸੋ ਲੜਕੇ ਲੜਕੇ ਨੂੰ ਬੇਨਤੀ ਹੈ ਉਹ ਖੜ੍ਹੇ ਹੋਣ ਦੀ ਕਿਰਪਾਲਤਾ ਕਰਨ। ਗਿਆਨੀ ਜੀ ਆਰੰਭਤਾ ਦੀ ਜੋ ਅਰਦਾਸ ਕਰਨਗੇ ਜਿਸ ਦੇ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋਣਗੇ, ਬਾਕੀ ਦੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ ਜੀ।

ਮ੍ਰਿਗਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ ਪੰਛੀਅਨ ਮੈਂ ਹੰਸ ਮ੍ਰਿਗਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਹੈ ਗ੍ਰਹਿਸਤ ਪ੍ਰਧਾਨ ਹੈ ਸੋ ਕਹੋ ਟਲ ਗੁਰ ਸੇਵੀ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਸਰਦਾਰ ਮਨੁਪ੍ਰੀਤ ਸਿੰਘ ਅਤੇ ਬੀਬੀ ਨੇਹਾ ਨਾਗਪਾਲ, ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਤੁਹਾਡਾ ਆਨੰਦ ਕਾਰਜ ਆਰੰਭ ਹੋਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਰਿਆਦਾ ਅਨੁਸਾਰ ਹੁਣ ਆਪ ਜੀ ਦੇ ਆਨੰਦ ਕਾਰਜ ਦੀ ਆਰੰਭ ਦਾ ਸਮੇਂ। ਸਭ ਤੋਂ ਪਹਿਲਾਂ ਭਾਈ ਸਾਹਿਬ ਪੱਲੇ ਦਾ ਸ਼ਬਦ ਪੜਨਗੇ ਔਰ ਇੱਥੇ ਬੇਟੀ ਦੇ ਪਿਤਾ ਜੀ ਨੇਹਾ ਨਾਗਪਾਲ ਦੇ ਪਿਤਾ ਜੀ ਜਾਂ ਪਰਿਵਾਰ ਵਿੱਚੋਂ ਕੋਈ ਵੀ ਵਿਅਕਤੀ ਉੱਠ ਕਰਕੇ ਜਿਹੜਾ ਲੜਕੇ ਦਾ ਪੱਲਾ ਹੈ ਲੜਕੀ ਨੂੰ ਫੜਾ ਸਕਦੇ ਹਨ। ਪਰਿਵਾਰ ਵਿੱਚੋਂ ਕੋਈ ਵੀ ਬਜ਼ੁਰਗ ਜਾਂ ਪਰਿਵਾਰ ਦੇ ਜੀ ਲੜਕੇ ਦਾ ਪੱਲਾ ਲੜਕੀ ਨੂੰ ਫੜਾ ਕਰਕੇ ਉਸ ਤੋਂ ਉਪਰੰਤ ਜਿਹੜੀ ਅਗਲੀ ਮਰਿਆਦਾ ਹੈ ਆਪ ਜੀ ਸੁਣ ਲਓ। ਸਰਦਾਰ ਮਨੁਪ੍ਰੀਤ ਸਿੰਘ ਜੀ, ਆਪ ਦੋਨੇ ਜਾਣੇ ਇਸ ਮਰਿਆਦਾ ਵਾਲੇ ਪਾਸੇ ਧਿਆਨ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਚਾਰ ਲਾਵਾਂ ਦਾ ਪਾਠ ਹੋਵੇਗਾ। ਜਦੋਂ ਪਹਿਲੀ ਲਾਵ ਦਾ ਪਾਠ ਹੁਕਮਨਾਮੇ ਦੇ ਰੂਪ ਦੇ ਵਿੱਚ ਪੜ੍ਹਿਆ ਜਾਵੇਗਾ, ਉਸ ਵਕਤ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਜਿਸ ਵਕਤ ਜਨ ਨਾਨਕ ਸ਼ਬਦ ਵਰਤਿਆ ਜਾਏਗਾ, ਆਪ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ, ਨਾਲ ਹੀ ਭਾਈ ਸਾਹਿਬ ਲਾਵ ਦਾ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਦੋਨਾਂ ਜਾਣਿਆਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਹੋਇਆਂ ਸਰਦਾਰ ਮਨੁਪ੍ਰੀਤ ਸਿੰਘ ਜੀ ਤੁਸੀਂ ਅੱਗੇ ਚੱਲਣਾ ਹੈ, ਬੀਬੀ ਨੇਹਾ ਨੇ ਪਿੱਛੇ ਚੱਲਣਾ ਹੈ। ਔਰ ਇੱਥੇ ਬੇਨਤੀ ਹੈ ਪਰਿਵਾਰ ਨੂੰ ਕਿ ਲੜਕੇ ਦਾ ਪੱਲਾ ਜਿਹੜਾ ਹੈ ਔਰ ਲੜਕੀ ਨੂੰ ਫੜਾ ਦਿੱਤਾ ਜਾਵੇ।

ਹੁਣ ਪਹਿਲੀ ਲਾਵ ਦਾ ਪਾਠ ਆਰੰਭ ਹੋਵੇਗਾ। ਜਿਸ ਵਕਤ ਨਾਨਕ ਸ਼ਬਦ ਦੇ ਉੱਪਰ ਸਮਾਪਤੀ ਹੋਵੇਗੀ, ਭਾਈ ਸਾਹਿਬ ਕੀਰਤਨ ਕਰ ਦੇਣਗੇ ਆਰੰਭ। ਉਸ ਵੇਲੇ ਆਪ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ, ਮਨੁਪ੍ਰੀਤ ਸਿੰਘ ਜੀ ਤੁਸੀਂ ਅੱਗੇ ਅਤੇ ਭੈਣ ਜੀ ਨੇਹਾ ਜੀ ਨੂੰ ਬੇਨਤੀ, ਤੁਸੀਂ ਪਿੱਛੇ ਪੱਲਾ ਫੜ ਕੇ ਬੜੇ ਆਰਾਮ ਨਾਲ ਸਹਿਜ ਦੇ ਨਾਲ ਸਤਿਗੁਰੂ ਜੀ ਨੂੰ ਸੱਜੇ ਹੱਥ ਰੱਖਦਿਆਂ ਇੱਧਰੋਂ ਪਰਿਕਰਮਾ ਕਰਕੇ ਆਣ ਕੇ ਨਮਸਕਾਰ ਕਰਕੇ ਆਪਣੀ ਜਗ੍ਹਾ 'ਤੇ ਬੈਠ ਜਾਣਾ। ਇਸੇ ਤਰ੍ਹਾਂ ਦੂਸਰੀ ਲਾਮ, ਤੀਸਰੀ ਲਾਮ, ਚੌਥੀ ਲਾਮ ਦਾ ਪਾਠ ਹੋਏਗਾ। ਇਸੇ ਤਰ੍ਹਾਂ ਤੁਸੀਂ ਮਰਿਆਦਾ ਜਿਹੜੀ ਹੈ ਉਹ ਰਿਪੀਟ ਕਰਨੀ ਹੈ। ਕੈਮਰੇ ਵਾਲੇ ਵੀਰਾਂ ਨੂੰ ਨਾਲ ਹੀ ਬੇਨਤੀ ਹੈ ਵੀ ਕਿਸੇ ਨੂੰ ਵੀ ਜਿਹੜਾ ਹੈ ਰਸਤੇ ਵਿੱਚ ਰੋਕਿਆ ਨਾ ਜਾਏ ਅਤੇ ਨਾ ਰਸਤੇ ਵਿੱਚ ਜਿਹੜਾ ਹੈ ਉਹ ਰੁਕਣਾ ਹੈ। ਸਤਿਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਬੜੇ ਪ੍ਰੇਮ ਅਤੇ ਸਹਿਜ ਵਿੱਚ ਆਪ ਜੀ ਨੇ ਪਰਿਕਰਮਾ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਓ ਲਾਵਾਂ ਦੇ ਪਾਠ ਦੀ ਆਪਾਂ ਆਰੰਭਤਾ ਕਰੀਏ ਜੀ।

ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੇ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਤੁਧਿਆ ਗਏ ਅਰਦਾਸ ਹਮਾ ਜੀਉ ਪਿੰਡ ਸਭ, ਕਹੁ ਨਾਨਕ ਸਭ ਬੋਲੋ ਜੀ। ਵਾਹਿਗੁਰੂ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ? ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖਾ।

ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ। ਅਭਿਲਾਖੀ ਜੋੜੀ ਨੂੰ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਦੋਨਾਂ ਪਰਿਵਾਰਾਂ ਦਾ ਆਪਸੀ ਮੇਲ ਮਿਲਾਪ ਵਧਾਉਣਾ। ਦੋਨਾਂ ਬੱਚਿਆਂ ਨੂੰ ਗੁਰਸਿੱਖੀ ਸਿਦਕ ਭਰੋਸੇ ਵਿੱਚ ਪਰਪੱਕਤਾ ਬਖਸ਼ਿਸ਼ ਕਰਨੀ। ਆਪਣੇ ਦਰੋਂ ਘਰੋਂ ਨੇਮ ਅਤੇ ਪ੍ਰੇਮ, ਆਪਣੇ ਦਰਕਰ ਦੇ ਦਰਸ਼ਨ ਦੀਦਾਰ ਬਖਸ਼ਣੇ, ਬਾਣੀ ਬਾਣੇ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ, ਕੜਾ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਤਿਗੁਰੂ ਕਿਰਪਾਲਤਾ ਕਰਨੀ। ਆਪ ਜੀ ਨੇ ਬਖਸ਼ਿਸ਼ ਕਰਕੇ ਵਿੱਚ ਕਾਰਜ ਦੇ ਵਿੱਚ ਆਪ ਖਲੋ ਕਰਕੇ ਸੰਪੂਰਨਤਾ ਕਰਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ।

ਨਾਨਕ ਨਾਮ ਵਖਾਣੈ ਥਿਰ ਕਰ ਬੈਸਹੁ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ

ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਕਿ ਸੁਭਾਗ ਜੋੜੀ ਦਾ ਆਨੰਦ ਕਾਰਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਸੰਪੂਰਨ ਹੋਇਆ। ਆਪ ਦੋਨਾਂ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੋਨਾਂ ਨੂੰ ਇੱਕ ਨਵੇਂ ਰਿਸ਼ਤੇ ਦੀ ਅੱਜ ਦਾਤ ਬਖਸ਼ਿਸ਼ ਕੀਤੀ ਹੈ। ਪਤੀ ਅਤੇ ਪਤਨੀ ਦਾ ਰਿਸ਼ਤਾ ਅੱਜ ਦੋਨਾਂ ਨੂੰ ਸਤਿਗੁਰੂ ਸਾਹਿਬ ਨੇ ਤੁਹਾਨੂੰ ਤੋਹਫ਼ੇ ਵਜੋਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਗ੍ਰਹਿਸਥ ਧਰਮ ਦੀਆਂ ਜ਼ਿੰਮੇਵਾਰੀਆਂ ਗੁਰਮਤਿ ਮਰਿਆਦਾ ਅਨੁਸਾਰ ਨਿਯਤ ਕੀਤੀਆਂ ਹਨ ਕਿ ਜਿਸ ਵੇਲੇ ਆਪ ਜੀ ਪਤੀ ਅਤੇ ਪਤਨੀ ਦੇ ਰਿਸ਼ਤੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਵੱਧ ਚੁੱਕੇ ਹੋ, ਸਤਿਗੁਰੂ ਮਹਾਰਾਜ ਜੀ ਨੇ ਆਪ ਸਾਖੀ ਹੋ ਕੇ ਆਪ ਵਿੱਚ ਬੈਠ ਕਰਕੇ ਆਪ ਜੀ ਦਾ ਆਨੰਦ ਕਾਰਜ ਸੰਪੂਰਨ ਕਰਾਇਆ। ਔਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਸਾਹਿਬ ਜੀ ਦੀ ਓਟ ਤੋਂ ਬਗੈਰ ਹੋਰ ਕਿਸੇ ਦਾ ਆਸਰਾ ਨਹੀਂ ਸੰਸਾਰ ਵਿੱਚ ਤੱਕਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਪਰ ਆਣ ਕੇ ਸੁੱਖ ਵੇਲੇ ਦੁੱਖ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹੀ ਬੇਨਤੀ ਕਰਨੀ ਹੈ। ਜੇ ਸੁੱਖ ਹੈ ਤਾਂ ਸ਼ੁਕਰਾਨੇ ਵਜੋਂ ਝੁਕਣਾ ਹੈ, ਜੇ ਦੁੱਖ ਹੈ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅਤੇ ਮਹਾਰਾਜ ਜੀ ਦਾ ਹੁਕਮ ਹੈ ਔਰ ਜਦੋਂ ਵੀ ਅਭਿਲਾਖੀ ਜੋੜੀ ਯੋਗ ਹੋ ਜਾਏ, ਸਰਦਾਰ ਮਨੁਪ੍ਰੀਤ ਸਿੰਘ ਹੋਣੀ ਤਾਂ ਨਿਤਨੇਮੀ ਨੇ, ਪਰਿਵਾਰ ਨਿਤਨੇਮੀ ਹੈ। ਅੱਜ ਸਵੇਰੇ ਵੀ ਜਦੋਂ ਤਕਰੀਬਨ 4:30 ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਪਰਿਵਾਰ ਤਾਂ ਹਰ ਵੇਲੇ ਨੇਮ ਅਤੇ ਪ੍ਰੇਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹਾਜ਼ਰੀ ਭਰਦੇ ਨੇ। ਔਰ ਅੱਜ ਵੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਸਮੁੱਚੇ ਪਰਿਵਾਰ ਨੇ ਭਰੀ। ਬੇਨਤੀ ਇਹ ਹੈ ਦੋਵਾਂ ਜੀਆਂ ਨੂੰ ਕਿ ਜਦੋਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ, ਜਦੋਂ ਮਨ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭਿੱਜ ਜਾਏ ਤਾਂ ਆਪ ਦੋਨਾਂ ਜਾਣਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਖੰਡੇ ਬਾਟੇ ਦੀ ਪੌਲ ਦੇ ਧਾਰਨੀ ਹੋਣਾ। ਸਰਦਾਰ ਮਨੁਪ੍ਰੀਤ ਸਿੰਘ ਜੀ ਅਤੇ ਬੀਬੀ ਨੇਹਾ ਨਾਗਪਾਲ, ਤੁਸੀਂ ਦੋਨਾਂ ਜਾਣਿਆਂ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਿਤਨੇਮੀ ਬਣਨਾ, ਗੁਰਬਾਣੀ ਦਾ ਪਾਠ ਦੋਨਾਂ ਜਾਣਿਆਂ ਨੇ ਕਰਨਾ। ਇੱਧਰੋਂ ਆਪਣੇ ਦੋਨਾਂ ਪਰਿਵਾਰਾਂ ਦਾ, ਦੋਨਾਂ ਜਾਣਿਆਂ ਨੇ ਸਹੁਰੇ ਪਰਿਵਾਰਾਂ ਦਾ ਮਾਣ ਅਦਬ ਅਤੇ ਸਤਿਕਾਰ ਕਾਇਮ ਰੱਖਣਾ ਹੈ, ਕਿਉਂਕਿ ਇਹ ਤੁਹਾਡੇ ਦੋਨਾਂ ਜਾਣਿਆਂ ਕਰਕੇ ਹੀ ਇੰਨੀ ਸੰਗਤ ਜਿਹੜੀ ਹੈ ਔਰ ਗੁਰੂ ਚਰਨਾਂ ਵਿੱਚ ਮਿਲੀ ਹੈ। ਅਤੇ ਆਪ ਜੀ ਦੇ ਉੱਪਰ ਹੀ ਹੁਣ ਡਿਪੈਂਡ ਕਰਦਾ ਹੈ ਕਿ ਆਪ ਜੀ ਨੇ ਦੋਨਾਂ ਪਰਿਵਾਰਾਂ ਦਾ ਜਿਹੜਾ ਹੈ ਉਹ ਆਪਸੀ ਮੇਲ ਮਿਲਾਪ ਕਿਵੇਂ ਵਧਾਉਣਾ ਹੈ, ਇੱਕ ਦੂਸਰੇ ਦਾ ਸਤਿਕਾਰ ਅਦਬ ਬਹਾਲ ਰੱਖਣਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਆਪ ਜੀ ਦੇ ਆਨੰਦ ਕਾਰਜ ਸੰਪੂਰਨ ਹੋਏ। ਇਤਿਹਾਸ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਮਹਾਰਾਜ ਜੀ ਨੇ ਕਿਹਾ ਸੀ ਜਦੋਂ ਪਤੀ ਅਤੇ ਪਤਨੀ ਦੋਵੇਂ ਗੁਰਸਿੱਖ ਹੋਣ, ਦੋਨਾਂ ਨੂੰ ਗੁਰਸਿੱਖੀ ਦੀ ਦਾਤ ਬਹੁਤ ਵਡਭਾਗੇ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ। ਸਰਦਾਰ ਮਨੁਪ੍ਰੀਤ ਸਿੰਘ ਜੀ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮਰਪਿਤ ਨੇ। ਮਹਾਰਾਜ ਜੀ ਨੇ ਕਿਹਾ ਸੀ ਵੀ ਜਦੋਂ ਆਨੰਦ ਕਾਰਜ ਹੁੰਦਾ ਹੈ ਅਤੇ ਮਹਾਰਾਜ ਆਪ ਵਿੱਚ ਵਰਤ ਕੇ ਉਸ ਜੋੜੀ ਉੱਪਰ ਬਖਸ਼ਿਸ਼ਾਂ ਕਰਦੇ ਅਤੇ ਉਸ ਸੰਪੂਰਨ ਨਿਤਨੇਮੀ ਗੁਰਸਿੱਖ ਜੋੜੀ ਦੇ ਦੀਦਾਰ ਕੀਤਿਆਂ ਹੀ ਦੀਦਾਰ ਕਰਨ ਵਾਲਿਆਂ ਨੂੰ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਸਿੱਧਾ ਅੱਜ ਸਤਿਗੁਰੂ ਸਾਹਿਬ ਜੀ ਦੇ ਨਾਲ ਤੁਹਾਡਾ ਸੰਬੰਧ ਜੁੜਿਆ। ਇਸ ਕਰਕੇ ਦੋਨਾਂ ਪਰਿਵਾਰਾਂ ਦਾ ਮਾਣ ਅਦਬ ਸਤਿਕਾਰ ਜਿਹੜਾ ਹੈ ਉਹ ਤੁਸੀਂ ਦੋਨਾਂ ਨੇ ਬਹਾਲ ਰੱਖਣਾ। ਬਾਕੀ ਦੀਆਂ ਵਿਚਾਰਾਂ ਜਿਹੜੀਆਂ ਨੇ

ای شاهنشاه، تن تن صاحب شری گرو گرنتھ صاحب مہاراج جی دی نگی گود دے وچ جڑ بیٹھے گرو پیارے گرو سوارے خالصہ جی، سب تو پہلا اپنی اپنی حاضریاں گرو صاحباں دے چرناں چ لوائیے جی، گج بج کے فتح بلاؤ جی، واہگرو جی کا خالصہ واہگرو جی کی فتح۔ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿ ਆਪਣੀ ਅਪਰੰਪਾਰ ਬਖਸ਼ਿਸ਼ ਕਰਕੇ ਦੋਨੋਂ ਪਰਿਵਾਰ ਸਾਡੇ ਅਤਿ ਸਤਿਕਾਰਯੋਗ ਭਾਅ ਜੀ ਮਨਿੰਦਰ ਸਿੰਘ ਜੀ, ਭੈਣ ਜੀ ਹਰਿੰਦਰ ਕੌਰ, ਉਹਨਾਂ ਦੇ ਬੇਟੇ ਮਨਪ੍ਰੀਤ ਸਿੰਘ, ਸਵਰਗਵਾਸੀ ਸਰਦਾਰ ਸੁਭਾਸ਼ ਚੰਦਰ ਨਾਗਪਾਲ, ਊਸ਼ਾ ਨਾਗਪਾਲ, ਉਹਨਾਂ ਦੀ ਬੇਟੀ ਨੇਹਾ ਨਾਗਪਾਲ, ਪਰਿਵਾਰ ਦੇ ਵੱਲੋਂ ਜੋ ਗੁਰੂ ਸਾਹਿਬਾਂ ਦੇ ਚਰਨਾਂ 'ਚ ਜੋਦਰੀਆਂ ਬੇਨਤੀਆਂ ਕਰਕੇ ਇਹ ਆਨੰਦ ਕਾਰਜ ਦੇ ਸਮਾਗਮਾਂ ਦੇ ਲਈ ਪਿਛਲੇ ਦਿਨਾਂ ਤੋਂ ਜੋ ਕਾਰਜ ਆਰੰਭੇ ਸਨ, ਸਤਿਗੁਰ ਪਾਤਸ਼ਾਹ ਜੀ ਨੇ ਆਪ ਸਹਾਈ ਹੋ ਕੇ ਆਨੰਦ ਕਾਰਜ ਪੂਰਨ ਗੁਰਮਰਿਆਦਾ ਦੇ ਅਨੁਸਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨਮਾਈ ਹੇਠ ਆਪ ਸੰਗਤਾਂ ਦੀ ਮੌਜੂਦਗੀ ਦੇ ਵਿੱਚ ਗੁਰੂ ਸਾਹਿਬਾਂ ਨੇ ਆਪ ਸਹਾਈ ਹੋ ਕੇ ਉਹ ਸੰਪੰਨ ਕਰਵਾਏ ਹਨ। ਸੋ ਇੱਕ ਵਾਰ ਫਿਰ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿ ਆਪਣੀਆਂ ਬਖਸ਼ਿਸ਼ਾਂ ਕਰਕੇ ਪਰਿਵਾਰ ਨੂੰ ਇਹ ਖੁਸ਼ੀ ਦੇ ਸੁਹਾਵਣੇ ਮੌਕੇ ਦਿੱਤੇ ਹਨ। ਆਪਾਂ ਸਭਨਾਂ ਨੇ ਰਲ ਮਿਲ ਕੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰਨੀ ਹੈ ਕਿ ਸਾਡੇ ਬੇਟੇ ਮਨੁਪ੍ਰੀਤ ਸਿੰਘ, ਬੇਟੀ ਨੇਹਾ ਨਾਗਪਾਲ, ਜੋ ਕਿ ਅੱਜ ਤੋਂ ਜ਼ਿੰਦਗੀ ਦੀ ਇੱਕ ਨਵੇਂ ਸਫ਼ਰ ਦੇ ਉੱਤੇ ਸਵਾਰ ਹੋ ਰਹੇ ਹਨ, ਨਵੇਂ ਸਫ਼ਰ ਸ਼ੁਰੂ ਕਰ ਰਹੇ ਹਨ, ਅੱਜ ਤੋਂ ਸਤਿਗੁਰ ਬਖਸ਼ਿਸ਼ ਕਰਕੇ ਦੋਨਾਂ ਨੂੰ ਤੰਦਰੁਸਤੀਆਂ, ਲੰਮੀਆਂ ਉਮਰਾਂ, ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਬਖਸ਼ਣ। ਵੈਸੇ ਭਾਅ ਜੀ ਮਨਿੰਦਰ ਸਿੰਘ, ਭੈਣ ਜੀ ਹਰਿੰਦਰ ਕੌਰ, ਕਿਸੇ ਵੀ ਜਾਣਕਾਰੀ ਦੇ ਮੁਤਾਬਕ ਨਹੀਂ, ਆਪ ਸਭ ਸੰਗਤਾਂ ਜਾਣਦੇ ਹੀ ਹੋ ਕਿਸ ਤਰ੍ਹਾਂ ਕਿੰਨੇ ਟਾਈਮ ਤੋਂ ਮੈਂ ਦੇਖਦਾ ਆ ਰਿਹਾ ਹਾਂ। ਪਹਿਲਾਂ ਅੰਮ੍ਰਿਤ ਵੇਲੇ ਤੋਂ ਨਿਤਾ ਪ੍ਰਤੀ ਗੁਰੂ ਸਾਹਿਬਾਂ ਦੀ ਇੰਨੀ ਬਖਸ਼ਿਸ਼ ਹੈ ਇਹਨਾਂ ਦੀ ਕਿ ਨਿਤਾ ਪ੍ਰਤੀ ਦੋਨੋਂ ਜੋ ਆਪਣੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਉਹ ਸਾਹਿਬਾਂ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਕਰਦੇ ਹਨ, ਅਤੇ ਫਿਰ ਜੋ ਦਿਨ ਦੇ ਆਪਣੇ ਰੁਝੇਵੇ ਹਨ, ਆਪਣੀਆਂ ਡਿਊਟੀਆਂ ਹਨ, ਸਮਾਜਿਕ ਜੀਵਨ ਦੇ ਵਿੱਚ ਚੈਰੀਟੇਬਲ ਦੇ ਕੰਮ, ਲੋਕ ਭਲਾਈ ਦੇ ਕੰਮ, ਉਸ ਦੇ ਵਿੱਚ ਵੱਧ ਚੜ੍ਹ ਕੇ ਅੱਗੇ ਹੋ ਕੇ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਸਦਾ ਹੀ ਭਾਗ ਲੈਂਦੇ ਹਨ। ਸਤਿਗੁਰ ਬਖਸ਼ਿਸ਼ ਕਾਰਨ ਇਹਨਾਂ ਦੇ ਪਾਸੋਂ ਜੋ ਇਹ ਸੇਵਾਵਾਂ ਕਰ ਰਹੇ ਹਨ ਉਹ ਇਸੇ ਹੀ ਤਰ੍ਹਾਂ ਲੈਂਦੇ ਰਹਿਣ ਜੀ। ਬੇਟੇ ਮਨਪ੍ਰੀਤ ਸਿੰਘ ਨੂੰ ਅਤੇ ਬੇਟੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਜ ਤੱਕ ਮੰਮ ਡੈਡ ਨੇ, ਚਾਹੇ ਕਹਿ ਲਓ ਗੁਰੂ ਘਰ ਦੇ ਕੰਮ ਹੋਣ ਜਾਂ ਸਾਡੇ ਦੁਨਿਆਵੀ ਸਮਾਜਿਕ ਕੰਮ ਹੋਣ, ਜਿਸ ਤਰ੍ਹਾਂ ਉਹਨਾਂ ਨੇ ਅੱਜ ਇਸ ਲੈਵਲ ਤੱਕ ਇਹਨੂੰ ਕੰਮ ਨੂੰ ਲੈ ਕੇ ਆਉਂਦਾ ਹੈ, ਅੱਗੇ ਹੁਣ ਆਪਣੀ ਡਿਊਟੀ ਬਣਦੀ ਹੈ ਕਿ ਆਪਾਂ ਵੀ ਜ਼ਰੂਰ ਜਿੰਨਾ ਹੋ ਸਕੇ ਆਪਣੇ ਕਾਰੋਬਾਰਾਂ ਦੇ ਨਾਲ ਨਾਲ ਜ਼ਰੂਰ ਉਹਨਾਂ ਦਾ ਹੱਥ ਵਢਾਉਣਾ ਹੈ, ਤਾਂ ਕਿ ਇਹ ਜਿਹੜੇ ਸਮਾਜ ਭਲਾਈ ਦੇ ਕੰਮ ਹਨ ਇਸੇ ਹੀ ਤਰ੍ਹਾਂ ਚੱਲਦੇ

0: ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਨਹੀਂ ਆਈ, ਲੱਗਦਾ ਠੰਡੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਭਾਗਾ ਦਿਨ, ਵਰਿਆਂ ਤੋਂ ਉਡੀਕਦੇ ਮਾਂ ਬਾਪ ਲਈ ਖੁਸ਼ੀਆਂ ਭਰਿਆ, ਖੇੜਿਆਂ ਭਰਿਆ ਦਿਨ। ਅੱਜ ਅਸੀਂ ਮਹਾਰਾਜ ਦੀ, ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਕੱਤਰ ਹੋਏ ਹਾਂ ਸ਼ੁਭ ਆਨੰਦ ਕਾਰਜ ਦੇ ਮੌਕੇ। ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਸਰਦਾਰਨੀ ਹਰਿੰਦਰ ਕੌਰ, ਸਰਦਾਰ ਮਨਿੰਦਰ ਸਿੰਘ ਦੇ ਪੁੱਤਰ ਮਨੂਪ੍ਰੀਤ ਸਿੰਘ ਅਤੇ ਸ਼੍ਰੀਮਤੀ ਊਸ਼ਾ ਨਾਗਪਾਲ, ਸਵਰਗਵਾਸੀ ਸ੍ਰੀ ਐੱਸ ਸੀ ਨਾਗਪਾਲ ਦੀ ਫੁਲਵਾੜੀ ਦੇ ਫੁੱਲਾਂ ਦੇ ਸ਼ੁਭ ਆਨੰਦ ਕਾਰਜ ਲਈ ਅੱਜ ਅਸੀਂ ਗੁਰੂ ਸਾਹਿਬ ਦੇ ਸਨਮੁੱਖ ਪੇਸ਼ ਹਾਂ, ਗੁਰੂ ਸਾਹਿਬ ਦੀ ਹਾਜ਼ਰੀ ਲਵਾ ਰਹੇ ਹਾਂ, ਗੁਰੂ ਸਾਹਿਬ ਦੇ ਦਰ 'ਤੇ ਹਾਜ਼ਰੀ ਲਗਵਾ ਰਹੇ ਹਾਂ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਚਾਰ ਲਾਵਾਂ ਦਾ ਪਾਠ ਅਤੇ ਕੀਰਤਨ ਹੋਇਆ ਹੈ, ਇਹ ਜੀਵਨ ਕਿਸ ਤਰ੍ਹਾਂ, ਵਿਅਤਾ ਜੀਵਨ ਕਿਸ ਤਰ੍ਹਾਂ ਸਫਲ ਕਰਨਾ ਹੈ, ਗੁਰੂ ਸਾਹਿਬ ਵੱਲੋਂ ਜ਼ਿੰਦਗੀ ਦੀਆਂ ਚਾਰ ਸਟੇਜਾਂ ਕਿਸ ਤਰ੍ਹਾਂ ਨਿਭਾਉਣੀਆਂ ਹਨ ਜਾਂ ਕਿਸ ਤਰ੍ਹਾਂ ਨਿਭਦੀਆਂ ਹਨ, ਉਹਦਾ ਸਾਰ ਹੈ। ਮੈਂ ਇੰਗਲਿਸ਼ ਵਿੱਚ ਕਹਿ ਰਿਹਾ, ਦ ਰਿਲੀਜੀਅਸ ਸੈਰੇਮਨੀ ਆਫ ਆਨੰਦ ਕਾਰਜ ਟੀਚਜ ਅਸ ਦੈਟ ਹਾਉ ਵੀ ਕੈਨ ਲਿਵ ਏ ਸਕਸੈਸਫੁਲ ਮੈਰਿਡ ਲਾਈਫ। ਸੋ ਐਜ਼ ਆਈ ਕੈਨ ਅੰਡਰਸਟੈਂਡ ਫਰੋਮ ਦ ਨੇਮਸ ਆਫ ਬ੍ਰਾਈਡ ਐਂਡ ਬ੍ਰਾਈਡ ਗਰੂਮ, ਨੇਹਾ ਨਾਮ ਦਾ ਅਰਥ ਹੈ ਲਵਲੀ, ਪਿਆਰ ਕਰਨ, ਅਤੇ ਮਨੂਪ੍ਰੀਤ ਦਾ ਨਾਮ ਹੈ ਮਨ ਤੋਂ ਪ੍ਰੀਤ ਕਰਨ ਵਾਲਾ। ਸੋ ਦ ਮੀਨਿੰਗ ਆਫ ਦਾ ਨੇਮ ਨੇਹਾ ਐਂਡ ਮਨੂ ਆਰ ਲਵਲੀ ਮਾਇੰਡਸ ਫੁੱਲ ਆਫ ਲਵ। ਮੈਰਿਡ ਲਾਈਫ ਇਜ਼ ਲਾਈਕ ਅ ਰੇਲਵੇ ਟਰੈਕ, ਇਟ ਇਜ਼ ਬਿਊਟੀਫੁੱਲ ਪੋਇਟਿਕ ਵੇ ਟੂ ਜਰਨੀ, ਇਟ ਇੰਪਲਾਈਜ਼ ਟੂ ਪੀਪਲ ਮੂਵਿੰਗ ਸਾਈਡ ਬਾਈ ਸਾਈਡ ਟਵਰਡ ਸੇਮ ਡੈਸਟੀਨੇਸ਼ਨ। ਕੰਸੈਪਟ ਆਫ ਪੈਰਲਲ ਟਰੈਕਸ ਇਜ ਦੈਟ ਯੂ ਆਰ ਕੰਪਲੀਟਲੀ ਡਿਪੈਂਡੈਂਟ ਔਨ ਈਚ ਅਦਰ ਟੂ ਫਾਰਮ ਏ ਫੰਕਸ਼ਨਲ ਸਕਸੈਸਫੁੱਲ ਪਾਸ ਟੂ ਰੀਚ ਦ ਡੈਸਟੀਨੇਸ਼ਨ। Reality of the ride is some delays, sometimes wait times, rough patches, and we need constant maintenance. You might slow down, but keep progressing into the bright future. Vaheguru Bakshish Naal, Jain Ji, ਅੱਜ ਦਾ ਮਾਡਰਨ ਯੁਵਕ ਅਤੇ ਯੁਵਤੀਆਂ, ਤੁਸੀਂ ਬਹੁਤ ਸਮਝਦਾਰ ਹੋ। ਮਨੂਪ੍ਰੀਤ, ਨੇਹਾ, ਖਾਸ ਕਰਕੇ ਅਸੀਂ ਜਿਸ ਦਿਨ ਦਾ ਇਹ ਕਾਰਜ ਸ਼ੁਰੂ ਹੋਏ ਹਨ, ਬਹੁਤ ਹੀ ਅੱਛੇ, ਬਹੁਤ ਹੀ ਵਧੀਆ ਪ੍ਰਬੰਧਕ ਹਨ, ਬਹੁਤ ਅੱਛਾ ਸਾਰਾ ਕੁਛ ਮੈਨੇਜ ਕਰਿਆ, ਪਰ ਜੋ ਮੈਨੇਜ ਕਰਦੇ ਹੈ ਇਹ ਆਖੋ ਆਖੋ ਮੇ ਇਸ਼ਾਰੇ 'ਚ ਇੱਕ ਦੂਸਰੇ ਨੂੰ ਸਭ ਕੁਛ ਸਮਝਾ ਰਹੇ, ਲੇਕਿਨ ਅਸੀਂ ਥੋੜ੍ਹਾ ਜਿਹਾ ਆਪਣੇ ਸਮੇਂ 'ਚ ਪਿੱਛੇ ਜਾਈਏ ਤਾਂ ਅਸੀਂ ਆਪਣਾ ਜੋ ਕੰਮ ਕਰਦੇ ਸੀ, ਅਸੀਂ ਥੋੜ੍ਹਾ ਇੱਕ ਦੂਸਰੇ ਨਾਲ ਦਬਕਾ ਦੇ ਕੇ ਕੰਮ ਕਰਦੇ ਸੀ, ਅਸੀਂ ਇਸ਼ਾਰੇ ਨਹੀਂ ਸੀ ਕਰਦੇ। ਅਤੇ ਸਾਰਾ ਕੁਛ ਬਹੁਤ ਹੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੱਕ ਜੋ ਕਾਰਜ ਹੋਏ ਆ, ਬੜੇ ਕਾਮਯਾਬ, ਸਾਰੀ ਪਰਫੋਰਮੈਂਸ, ਸਾਰੇ ਕਾਰਜ ਹੋਏ। ਸੱਚੇ ਪਾਤਸ਼ਾਹ ਮਿਹਰ ਕਰਨ, ਮੈਨੂੰ ਨੇਹਾ, ਤੁਸੀਂ ਆਪਣਾ ਵਿਆਹਤਾ ਜੀਵਨ ਖੁਸ਼ੀਆਂ ਖੇੜਿਆਂ ਨਾਲ ਬਿਤਾਉਂਦੇ ਹੋਏ ਛੋਟੀ ਜੀ ਪਿਆਰੀ ਜੀ ਭੈਣ ਹਰਨੂਰ ਦੇ ਸਾਥੀ ਬਿਤਾਉਂਦੇ ਹੋਏ ਮਾਤਾ ਪਿਤਾ ਦੇ ਆਗਿਆਕਾਰੀ ਰਹੋ। ਅਖੀਰ ਵਿੱਚ ਮੈਂ ਹਰਮਨ ਫਾਊਂਡੇਸ਼ਨ ਦੇ ਸੰਸਥਾਪਕ ਹਰਿੰਦਰ ਕੌਰ ਅਤੇ ਮਨਿੰਦਰ ਸਿੰਘ ਸਮੂਹ ਸਟਾਫ ਵਲੰਟੀਅਰ ਅਤੇ ਆਪ ਸਾਰੇ ਸੱਜਣਾਂ ਦਾ ਜੋ ਇਸ ਸੰਸਥਾ ਦੇ ਹਰ ਵੇਲੇ ਮਦਦ ਕਰਦੇ ਹੋ ਪਾਰਟੀਸਪੇਟ ਕਰਦੇ ਹੋ ਮੈਂ ਖਾਸ ਕਰਕੇ ਆਪ ਸਭ ਦਾ ਧੰਨਵਾਦੀ ਹਾਂ ਮੈਂ ਖਾਸ ਕਰਕੇ ਧੰਨਵਾਦੀ ਹਾਂ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਦਾ ਜੋ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਅਮੈਰੀਕਾ ਕਨੇਡਾ ਆਸਟ੍ਰੇਲੀਆ ਇੰਡੀਆ ਤੋਂ ਇਹਨਾਂ ਖੁਸ਼ੀਆਂ ਵਿੱਚ ਸ਼ਰੀਕ ਹੋਏ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਐਂਡ ਆਈ ਵੁੱਡ ਲਾਈਕ ਟੂ ਥੈਂਕ ਆਲ ਆਫ ਯੂ ਸਪੈਸੀਫਿਕਲੀ ਨੇਹਾ ਐਂਡ ਮਨੂਜ਼ ਫਰੈਂਡਸ ਐਂਡ ਕੋਲੀਗਸ ਅਖੀਰ ਵਿੱਚ ਜੋ ਸਾਡੀ ਦੁਨੀਆ ਹੈ ਸਾਡੇ ਵਿਆਹਤਾ ਜੀਵਨ ਤੋਂ ਬਾਅਦ ਦੀ ਦੁਨੀਆ ਹੈ ਉਹ ਸਾਡੇ ਛੋਟੇ ਛੋਟੇ ਪਿਆਰੇ ਪਿਆਰੇ ਛੋਟੇ ਹਜ਼ੂਰੀ ਤੋਂ ਲੈ ਕੇ ਗੁਰਸਾਂਝ ਸੁਰਖਾਬ ਸਮਰੀਨ ਨੌਰੀਨ ਮਾਹੀ ਵਾਰਿਸ ਅਤੇ ਜੋਤ ਵੱਲੋਂ ਨੇਹਾ ਅਤੇ ਮਨੂ ਨੂੰ ਬਹੁਤ ਬਹੁਤ ਮੁਬਾਰਕ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਸੱਚੇ ਪਾਤਸ਼ਾਹ ਵਿਆਹੁਤਾ ਜੋੜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣਾ ਆਪ ਜੀ ਦੀ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਪਰਿਵਾਰ 'ਤੇ ਸਦਾ ਮਿਹਰ ਭਰਿਆ ਹੱਥ ਬਣਾਈ ਰੱਖਣਾ ਗੁਰੂ ਸਾਹਿਬ ਆਪ ਸਭ ਦੀ ਯਾਤਰਾ ਸਫਲ ਕਰਨ ਸਾਰੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਭੁੱਲ ਚੁੱਕ ਮਾਫ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਨ ਸਰਦਾਰ ਗੁਰਜੀਤ ਸਿੰਘ ਜੀ ਆਹਲੂਵਾਲੀਆ ਮਨੁਪ੍ਰੀਤ ਦੇ ਮਾਮਾ ਜੀ ਜਿਨ੍ਹਾਂ ਨੇ ਕਿਹਾ ਸੰਗਤਾਂ ਨਾਲ ਇਸ ਵਿਸ਼ੇਸ਼ ਮੌਕੇ 'ਤੇ ਵਧਾਈ ਸਾਂਝੀ ਕੀਤੀ ਹੈ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਤਿ ਸਤਿਕਾਰਯੋਗ ਸਰਦਾਰ ਵੀਰ ਜੀ ਸ਼ਮਸ਼ੇਰ ਸਿੰਘ ਜੀ ਜਿਹੜੇ ਕਿ ਪ੍ਰਭ ਆਸਰਾ ਟਰੱਸਟ ਤੋਂ ਇੰਡੀਆ ਤੋਂ ਸਪੈਸ਼ਲ ਤੌਰ 'ਤੇ ਬੱਚੇ ਅਤੇ ਬੱਚੀ ਨੂੰ ਆਸ਼ੀਰਵਾਦ ਦੇਣ ਦੇ ਲਈ ਇੱਥੇ ਪਹੁੰਚੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਸੰਗਤਾਂ ਨੂੰ 2 ਮਿੰਟ ਦੇ ਲਈ ਸੰਬੋਧਨ ਕਰਨ ਜੀ ਵੀਰ ਜੀ ਸ਼ਮਸ਼ੇਰ ਸਿੰਘ ਜੀ ਫਰੋਮ ਪ੍ਰਭ ਆਸਰਾ
2: ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਦੁਨੀਆ ਦੇ ਮਾਲਕ ਨੇ ਸ੍ਰਿਸ਼ਟੀ ਦੀ ਰਚਨਾ ਦੌਰਾਨ ਸਭ ਤੋਂ ਪਹਿਲਾਂ ਨਿਰੰਕਾਰ ਨੇ ਜਦੋਂ ਏਕੰਕਾਰ ਦਾ ਰੂਪ ਧਾਰਨ ਕੀਤਾ ਨਿਰੰਕਾਰ ਆਕਾਰ ਹੋਏ ਏਕੰਕਾਰ ਅਪਾਰ ਸਦਾਇਆ ਏਕੰਕਾਰੋ ਸ਼ਬਦ ਧੁਨ ਓਂਕਾਰ ਆਕਾਰ ਬਣਾਇਆ ਜਿੱਥੋਂ ਉਤਪੱਤੀ ਦਾ ਕ੍ਰੀਏਸ਼ਨ ਦਾ ਓਪਰੇਸ਼ਨ ਦਾ ਡਿਸਟ੍ਰੈਕਸ਼ਨ ਦਾ ਸਿਲਸਿਲਾ ਚੱਲਿਆ ਜਿਹੜੇ ਨਿਯਮਾਂ ਦੇ ਵਿੱਚ ਇਸ ਸਮੁੱਚੀ ਸ੍ਰਿਸ਼ਟੀ ਨੂੰ ਕ੍ਰੀਏਟ ਕਰ ਰਿਹਾ ਹੈ ਓਪਰੇਟ ਕਰ ਰਿਹਾ ਹੈ ਅਤੇ ਚੇਂਜ ਕਰ ਰਿਹਾ ਹੈ ਉਹਨਾਂ ਨਿਯਮਾਂ ਦੀ ਉਸ ਨਾਮ ਦੀ ਔਰ ਉਸ ਦੇ ਹੁਕਮ ਜਿਹੜਾ ਡਾਇਨੈਮਿਕ ਰੂਪ ਦੇ ਵਿੱਚ ਐਗਜੀਕਿਊਟ ਹੋ ਰਿਹਾ ਇਨ ਨੇਚਰ ਇਨ ਕੁਦਰਤ ਉਸਦੀ ਸੋਝੀ ਬਖਸ਼ਣ ਵਾਲੇ ਸ਼ਬਦ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਗੁਰੂ ਪਿਆਰੇ ਔਰ ਸਭ ਤੋਂ ਪਹਿਲਾਂ ਸਿਰਜਣਹਾਰ ਨੂੰ ਸੀਸ ਝੁਕਾਈਏ ਜੀ ਦੇ ਹੁਕਮ ਦੇ ਵਿੱਚ ਸਾਰਾ ਕੁਛ ਵਰਤਾਰਾ ਤੁਸੀਂ ਦੇਖ ਰਹੇ ਹੈ ਬਿਨਾਂ ਪਿੱਲਰਾਂ 'ਤੇ ਧਰਤੀ ਖੜ੍ਹੀ ਹੈ ਬਿਨਾਂ ਖਿੱਚਾਂ ਤੋਂ ਆਕਾਸ਼ ਖੜਾਇਆ ਐਸੀ ਸ਼ਕਤੀ ਦਾ ਮਾਲਕ ਕ੍ਰੀਏਟਰ ਸਿਰਜਣਹਾਰ ਉਹਨੂੰ ਸੀਸ ਝੁਕਾਈਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਦੋਨਾਂ ਪਰਿਵਾਰਾਂ ਦੇ ਬੱਚਾ ਬੱਚੀ ਆਨੰਦ ਕਾਰਜ ਦੇ ਸਮੇਂ ਸ਼ਬਦ ਗੁਰੂ ਦਰਬਾਰ 'ਚ ਇਕੱਤਰ ਹੋਏ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਿੰਦਰ ਸਿੰਘ ਜੀ ਅਤੇ ਭੈਣ ਜੀ ਹਰਿੰਦਰ ਕੌਰ ਜੀ ਹਰਮਨ ਫਾਊਂਡੇਸ਼ਨ ਜਿਹਨੂੰ ਕਿ ਮੈਂ ਪੰਜਾਬ 'ਚ ਕਿ ਅਲੱਗ ਅਲੱਗ ਜਗ੍ਹਾ 'ਤੇ ਹਮੇਸ਼ਾ ਹੀ ਦਿਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਡਿਸਕਸ ਹੁੰਦੀਆਂ ਨੇ ਇਹਦੀਆਂ ਦੂਜੇ ਪਾਸੇ ਉਹਨਾਂ ਦੇ ਬੇਟਾ ਬਹੁਤ ਹੀ ਸਤਿਕਾਰਯੋਗ ਸਾਡੇ ਬੇਟੇ ਮਨੁਪ੍ਰੀਤ ਸਿੰਘ ਅਤੇ ਨਾਗਪਾਲ ਫੈਮਿਲੀ ਬੇਟੀ ਨੇਹਾ ਜੀ ਜਿਨ੍ਹਾਂ ਬਾਰੇ ਬੜੀ ਖੂਬਸੂਰਤੀ ਨਾਲ ਭਾਈ ਸਾਹਿਬ ਨੇ ਬਿਆਨ ਕੀਤਾ ਦੋਨਾਂ ਦੇ ਨਾਮ ਦੇ ਮੀਨਿੰਗ ਕਿ ਮਨ ਤੋਂ ਪ੍ਰੀਤ ਕਰਨ ਵਾਲੇ ਜਿਹੜੀ ਇੰਡੀਕੇਸ਼ਨ ਦਿੰਦਾ ਨਾਮ ਅਤੇ ਦੂਜੇ ਪਾਸੇ ਨੇਹ ਜਿਹੜਾ ਪ੍ਰੇਮ ਦਾ ਪ੍ਰੇਮ ਦੀ ਇੰਡੀਕੇਸ਼ਨ ਦੇਣ ਵਾਲੇ ਇਸ ਨਾਮ ਨੂੰ ਕਮਾਉਣ ਵਾਲੇ ਹੋਰ ਸਟਰੋਂਗਲੀ ਅਮਲਾਂ 'ਚ ਲਿਆ ਕੇ ਮੈਨੂੰ ਲੱਗਦਾ ਜ਼ਿੰਦਗੀ ਦੇ ਕਿਹੜੇ ਕੰਮ ਹੈ ਜਿਹੜੇ ਨਹੀਂ ਹੋ ਸਕਦੇ, ਕੌਣ ਹੈ ਜਿਹੜਾ ਕਿ ਸਾਡੇ ਵਿੱਚ ਤਰੇੜਾਂ ਪਾ ਸਕਦਾ ਹੈ, ਕੌਣ ਹੈ ਜਿਹੜਾ ਕਿ ਸਾਡੀ ਬੌਂਡਿੰਗ ਨੂੰ ਕਮਜ਼ੋਰ ਕਰ ਸਕਦਾ ਹੈ, ਨਹੀਂ ਕਰ ਸਕਦਾ। ਇਸ ਦੇ ਉੱਤੇ ਅੱਜ ਆਪਾਂ ਸ਼ਬਦ ਗੁਰੂ ਦਰਬਾਰ ਦੇ ਵਿੱਚ ਇਕੱਤਰ ਹੋਏ ਹਾਂ, ਸਮਾਂ ਨਹੀਂ ਇਜਾਜ਼ਤ ਦਿੰਦਾ। ਪਰ ਚਲੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਜਿਵੇਂ ਗੁਰੂ ਸਾਹਿਬ ਦੀ ਬਾਣੀ ਸਾਨੂੰ ਜੋ ਦ੍ਰਿੜ ਕਰਵਾਉਂਦੀ ਹੈ, ਇਹ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਹੈ ਜਿਨ੍ਹਾਂ ਦਾ ਕਨੈਕਸ਼ਨ ਧੁਰ ਨਾਲ ਹੋਇਆ, ਯੂਨੀਵਰਸ ਨਾਲ, ਯੂਨੀਵਰਸ ਦੇ ਕ੍ਰੀਏਟਰ ਦੇ ਨਾਲ ਹੋਇਆ, ਜਿਨ੍ਹਾਂ ਨੇ ਖੰਡ ਬ੍ਰਹਿਮੰਡਾਂ ਦੀ ਸਿਰਜਣਾ ਕੀਤੀ ਹੈ, ਉਸ ਦੇ ਨਾਲ ਜਿਸ ਦਾ ਵੀ ਕਨੈਕਸ਼ਨ ਹੋਇਆ। ਗੁਰੂ ਨਾਨਕ ਦੇਵ ਜੀ ਕਹਿੰਦੇ ਹੈ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਕੁਦਰਤ ਦੇ ਵਿੱਚੋਂ ਜਿਹੜੀ ਚੀਜ਼ ਦੀ ਸ਼ਨਾਖਤ ਪਰੂਫ ਜਿਹੜਾ ਸਾਨੂੰ ਮਿਲਦਾ ਹੈ, ਉਹਦਾ ਸੰਕੇਤ, ਉਹਦੀ ਸਮਝ ਦੇਣ ਵਾਲੇ ਸ਼ਬਦ ਗੁਰੂ ਦਰਬਾਰ ਦੇ ਵਿੱਚ ਬੈਠੇ ਹੈ। ਅਤੇ ਅੱਜ ਆਪਾਂ ਨੇ ਚਾਰ ਲਾਵਾਂ ਦੀ ਬਾਣੀ ਜਦੋਂ ਸਰਵਣ ਕਰ ਰਹੇ ਸੀ, ਆਨੰਦ ਕਾਰਜ ਜਦੋਂ ਬੇਟਾ ਬੇਟੀ ਦਾ ਹੋਇਆ ਤਾਂ ਪਹਿਲੀ ਲਾਮ ਦੇ ਵਿੱਚ, ਕਿਉਂਕਿ ਜਿਹੜਾ ਸਿਰਜਣਹਾਰ ਦੇ ਨਾਲ ਕਨੈਕਸ਼ਨ ਬਣਾ ਸਕਦਾ ਹੈ ਨਾ, ਉਹ ਸਾਡਾ ਕਨੈਕਸ਼ਨ ਕਿੰਨਾ ਸਟਰੋਂਗ ਬਣਾਏਗਾ, ਆਪਸੀ ਕਨੈਕਸ਼ਨ, ਕਿਉਂ ਸਾਨੂੰ ਸੰਸਾਰ ਦੀ ਸਮਝ ਬਖਸ਼ਦਾ ਹੈ। ਇਸੇ ਕਰਕੇ ਦੁਨੀਆ ਦੀ ਕੋਈ ਸ਼ਕਤੀ ਗੁਰੂ ਸਾਹਿਬ ਨੂੰ ਤੋੜ ਨਹੀਂ ਸਕੀ, ਉਹਨਾਂ ਨੂੰ ਟੋਰਚਰ ਕਰਨ ਵਾਲੇ ਖੁਦ ਟੋਰਚਰ ਹੁੰਦੇ ਰਹੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ, ਔਰ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਲਈ ਟੋਰਚ ਬਣਦੇ ਰਹੇ, ਅੱਜ ਵੀ ਜਗਤ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਟੋਰਚ ਬਣੇ ਹੋਏ ਹੈ। ਮਤਲਬ ਐਸੀ ਸ਼ਕਤੀਆਂ ਕਿੱਥੋਂ ਮਿਲਦੀਆਂ, ਉਸ ਕਨੈਕਸ਼ਨ ਦੇ ਨਾਲ ਮਿਲਦੀਆਂ। ਉਹ ਕਨੈਕਸ਼ਨ ਕਿੱਦਾਂ ਹੁੰਦਾ, ਗੁਰੂ ਸਾਹਿਬ ਦੀ ਇਹ ਇਲਾਹੀ ਬਾਣੀ ਦੱਸਦੀ ਹੈ, ਹਰ ਪਹਿਲੜੀ ਰਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਉਹ ਪਰਮਾਰਥ ਦਾ ਕਰਮ ਜਿਹੜਾ ਹੈਗਾ ਜਿਹਦੇ ਵਿੱਚ ਹਮੇਸ਼ਾ ਉਸ ਪਰਮ ਸੱਚ ਦੇ ਗੁਣਾਂ ਦੀ ਗੱਲ ਕੀਤੀ ਹੈ, ਦਇਆ ਕਪਾਹ ਸੰਤੋਖ ਸੂਤ, ਮਨ ਦੇ ਵਿੱਚ ਦਇਆ ਹੋਣੀ ਚਾਹੀਦੀ ਹੈ, ਐਂਫਤੀ ਹੋਣੀ ਚਾਹੀਦੀ ਹੈ, ਸੰਤੋਖ ਕੰਟੈਂਟਮੈਂਟ ਹੋਣੀ ਚਾਹੀਦੀ ਹੈ ਜੀਵਨ ਦੇ ਵਿੱਚ। ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵੱਟ, ਅਤੇ ਸਾਡੇ ਅੰਦਰ ਜਿਹੜੇ ਹੈ ਉਹ ਵਿਕਾਰਾਂ 'ਤੇ ਕੰਟਰੋਲ ਕਰਨ ਦੀ ਸ਼ਕਤੀ ਡਿਵੈਲਪ ਕਰਨੀ ਹੈ, ਸਰੀਰ ਦੀਆਂ ਮਸਲਾਂ ਦਾ ਡਿਵੈਲਪ ਕਰਦੇ ਹਾਂ, ਜਿਵੇਂ ਆਪਾਂ ਮਨ ਦੀਆਂ ਮਸਲਸ ਵੀ ਡਿਵੈਲਪ ਕਰਨੀਆਂ, ਗੁਰੂ ਦੀ ਸੰਗਤ ਦੇ ਚਾਵ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਕਿਉਂਕਿ ਅੱਜ ਸੰਸਾਰ ਦੇ ਉੱਤੇ ਅਸੀਂ ਦੇਖਦੇ ਹਾਂ ਬਹੁਤ ਸਾਰੇ ਫੈਕਟਰ ਹੈਗੇ ਆ, ਉਹਦੇ ਵਿੱਚ ਇੱਕ ਸਾਡਾ ਸੋਸ਼ਲ ਮੀਡੀਆ ਵੀ ਬਹੁਤ ਵੱਡਾ ਫੈਕਟਰ ਹੈ, ਸਾਡੇ ਅੰਦਰ ਫੇਕ ਦੁਨੀਆ ਨੂੰ ਦੇਖ ਦੇਖ ਕੇ ਬਹੁਤ ਸਾਰੇ ਫੇਕ ਬਿਲੀਵਸ ਬਣ ਗਏ ਹੈ ਸਾਡੇ ਅੰਦਰ। ਕਦੇ ਵੀ ਸਾਨੂੰ ਕੋਸ਼ਿਸ਼ ਹੈ ਐਸੀ ਨਾ ਸਾਡੇ ਕੋਲ ਹੋਵੇ ਕਿ ਅਸੀਂ ਉਸ ਦੀ ਰਿਐਲਿਟੀ ਨੂੰ ਸਮਝੇ ਬਿਨਾਂ ਕਿਸੇ ਵੀ ਚੀਜ਼ ਨੂੰ, ਜਦੋਂ ਸੱਚ ਸਮਝ ਲੈਂਦੇ ਹਾਂ ਤਾਂ ਬਸ ਫਿਰ ਜਦੋਂ ਸੱਚ ਸਮਝ ਲੈਂਦੇ ਹਾਂ ਉਹਦੇ ਨਾਲ ਸਾਡਾ ਵਿਸ਼ਵਾਸ, ਉਹਦੇ ਨਾਲ ਸਾਡੇ ਇਮੋਸ਼ਨ, ਸਾਡਾ ਐਟੀਟਿਊਡ, ਉਹਦੇ ਵਿੱਚੋਂ ਹੀ ਸਾਡੀਆਂ ਥੋਟਸ, ਉਹਦੇ ਵਿੱਚੋਂ ਹੀ ਐਕਸ਼ਨ, ਉਹਦੇ ਵਿੱਚੋਂ ਹੀ ਸਾਡੇ ਜਦੋਂ ਐਕਸ਼ਨ ਨਿਕਲਦੇ ਹੈ ਸਾਡੀ ਸੋਚ ਅਤੇ ਸ਼ਖਸ਼ੀਅਤ ਨੂੰ ਬਣਾਉਂਦੇ ਅਤੇ ਬਦਲਦੇ ਰਹਿੰਦੇ ਹਾਂ, ਸਾਡੇ ਇੰਟਰਸਟ ਨੂੰ, ਰੁਚੀਆਂ ਨੂੰ, ਜਿਹੜੀਆਂ ਕਿ ਸਾਡੇ ਕੋਲੋਂ ਉਹ ਕਰਮ ਕਰਵਾਉਂਦੀਆਂ ਰਹਿੰਦੀਆਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤੁਸੀਂ ਇਹ ਗੁਣਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਹੈ ਅਤੇ ਫਿਰ ਜੀਵਨ ਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਵੀ ਪਰਿਸਥਿਤੀਆਂ, ਅਣਸਖਾਵੇਂ ਹਾਲਾਤ ਜਿਹੜੇ ਆ ਸਾਨੂੰ ਕਦੀ ਵੀ ਕੋਈ ਵੀ ਰੁਕਾਵਟਾਂ ਸਾਨੂੰ ਰੋਕ ਨਹੀਂ ਸਕਦੀਆਂ। ਮਹਾਰਾਜ ਬੜੀ ਇਸ ਦੇ ਵਿੱਚ ਸਾਨੂੰ ਪ੍ਰਵਿਰਤੀ ਕਰਮ ਦੀ, ਕਿਉਂਕਿ ਪਹਿਲੀ ਗੁਰੂ ਸਾਹਿਬ ਨੇ ਜਪਜੀ ਸਾਹਿਬ 'ਚ ਬਿਨਾਂ ਗੁਣਾਂ ਤੋਂ ਕਿਹਾ ਵੀ ਨਹੀਂ ਗੱਲ ਬਣਨੀ, ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਨੂੰ ਧਾਰਨ ਕਰਨਾ, ਜਿਹਦੇ ਅੰਦਰ ਇਹ ਗੁਣ ਆ ਗਏ ਨਾ ਉਹਦੇ ਅੰਦਰ ਉਹ ਸ਼ਕਤੀ ਆ ਜਾਂਦੀ ਹੈ ਕਿ ਉਹ ਐਲੀਜੀਬਲ ਹੋ ਜਾਂਦਾ ਹੈ ਉਸ ਕੁਦਰਤ ਦੇ ਨਾਲ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ, ਜਿਸ ਦੇ ਵਿੱਚ ਸਮੁੱਚੀ ਸ੍ਰਿਸ਼ਟੀ, ਸੰਸਾਰ ਅਤੇ ਸਰੀਰ, ਫਿਜ਼ੀਕਲ ਹੈਲਥ, ਮੈਂਟਲ ਹੈਲਥ ਜਿਸ ਦੇ ਵਿੱਚ ਸਾਡੀ ਬੰਨੀ ਹੋਈ ਹੈ। ਦੂਰੋਂ ਅਸੀਂ ਫਿਰ ਜਦੋਂ ਸੰਸਾਰ ਦੀ ਸਮਝ ਅਤੇ ਸਰੀਰ ਦੀ ਸਮਝ ਜਿਵੇਂ ਜਿਵੇਂ ਸਾਡੀ ਵੱਧਦੀ ਜਾਊਗੀ ਨਾ, ਅਤੇ ਲਾਈਫ ਜਿੰਨੀ ਮਰਜ਼ੀ ਬਿਜ਼ੀ ਹੋ ਜਾਵੇ ਈਜ਼ੀ ਰਹੇਗੀ ਸਾਡੀ, ਔਰ ਸਾਨੂੰ ਕੋਈ ਭੁਲੇਖੇ 'ਚ ਨਹੀਂ ਪਾ ਸਕਦਾ, ਕੋਈ ਧੋਖਾ ਨਹੀਂ ਵਿਆਪ ਸਕਦਾ। ਸਾਨੂੰ ਪਤਾ ਹੈ ਠੀਕ ਹੈ ਰਿਸਪੈਕਟ ਸਭ ਦੀ ਕਰਨੀ ਹੈ, ਪਰ ਆਪਣੀਆਂ ਬਾਉਂਡਰੀਜ਼ ਫਿਰ ਵੀ ਕਾਇਮ ਰੱਖਣੀਆਂ। ਦੂਜੀ ਲਾਮ ਦੇ ਵਿੱਚ ਗੁਰੂ ਸਾਹਿਬ ਸਾਨੂੰ ਸੋਝੀ ਬਖਸ਼ਦੇ ਹੈ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਉਹ ਸਤਿਗੁਰ ਪੁਰਖ ਸੱਤ ਦੀ ਸੋਝੀ ਬਖਸ਼ਣ ਵਾਲਾ, ਦ੍ਰਿਸ਼ਟ ਅਤੇ ਦ੍ਰਿਸ਼ਟ ਦੋਨਾਂ ਵੱਲ ਗੁਰੂ ਸਾਹਿਬ ਸੰਕੇਤ ਦੇ ਰਹੇ ਹੈ, ਸੱਚ ਦੀ ਸੋਝੀ ਬਖਸ਼ਣ ਵਾਲੇ ਸ਼ਬਦ ਗੁਰੂ ਦਰਬਾਰ ਦੇ ਵਿੱਚ ਸਾਨੂੰ ਕੀ ਕਹਿੰਦੇ ਆ, ਕਹਿੰਦੇ ਪਰੇ ਕਰਦੇ ਕਿਹਨੂੰ, ਕਹਿੰਦੇ ਲੋਵਰ ਲੋਕਾਚਾਰ ਨੂੰ, ਲੋਕ ਕੀ ਕਹਿਣਗੇ, ਲੋਕਾਂ ਦੀ ਪਰਵਾਹ ਨਹੀਂ ਕਰਨੀ। ਕਹਿੰਦੇ ਗੁਰੂ ਸਾਹਿਬ ਜੋ ਕਹਿੰਦੇ ਆ ਨਾ ਵੀ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਕਹਿੰਦੇ ਲੋਕਾਚਾਰ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਕਿਤੇ ਆਪਣੇ ਆਪ ਨੂੰ ਦੁਖੀ ਨਾ ਕਰੀ ਜਾਈ, ਲੋਕ ਕੀ ਕਹਿਣਗੇ, ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਕੋਈ ਆਖਿਆ ਭੂਤ ਨਾ, ਕੋਈ ਕਹਿ ਬਿਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ, ਵੀ ਦੁਨੀਆਂ ਦੀ ਇੰਨੀ ਪਰਵਾਹ ਨਾ ਕਰੀ, ਆਪਣੇ ਫਰਜ਼ ਨਿਭਾਉਣੇ ਹੈਗੇ ਹਾਂ, ਅਸੀਂ ਆਪਣੇ ਫਰਜ਼ ਪਛਾਣਨੇ ਹੈਗੇ ਹੈ। ਅਤੇ ਗੁਰੂ ਸਾਹਿਬ ਸਾਨੂੰ ਬਾਰ ਬਾਰ ਕਹਿੰਦੇ ਹੈ ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਇਹਦੇ ਵਿੱਚ ਮੈਂ ਬੇਨਤੀ ਕਰਦਾ, ਕਿਉਂਕਿ ਸਮਾਂ ਨਹੀਂ ਇਜਾਜ਼ ਦਿੰਦਾ, ਤੀਜੀ ਪੌੜੀ 'ਚ ਵੈਰਾਗ ਦੀ ਗੱਲ ਕੀਤੀ ਹੈ, ਚੌਥੀ ਪੌੜੀ 'ਚ ਸਹਿਜ ਦੀ ਗੱਲ ਕੀਤੀ। ਸਹਿਜ ਦਾ ਮਤਲਬ ਸਲੋਹ ਨਹੀਂ ਹੁੰਦਾ, ਸਹਿਜ ਦਾ ਮਤਲਬ ਹੁੰਦਾ ਜਿਹੜੇ ਤੁਹਾਡੇ ਅੰਦਰੋਂ ਆਵਾਜ਼ ਆ ਰਹੀ ਹੈ, ਜੀਆਂ ਦਾ ਅੰਦਰ ਜੀਓ ਸ਼ਬਦ ਹੈ, ਚਿੱਤ ਸ਼ਹਿ ਮਿਲਾਵਾ ਹੋਏ। ਸਿਰਜਣਹਾਰ ਨਾਲ ਮਿਲਾਪ ਦੀ ਗੱਲ ਹੈ ਨਾ, ਉਹ ਸਹਿਜ ਦੀ ਗੱਲ ਹੈਗੀ ਹੈ, ਅੰਦਰ ਦੀ ਆਵਾਜ਼। ਸਾਡਾ ਇੰਟਲੈਕਟ ਜਿਹੜਾ ਹੈਗਾ, ਸਾਡੀ ਮੈਂਬਰੀ ਨਾਲ ਪ੍ਰੋਸੈਸ, ਜਦੋਂ ਥੋਟਸ ਅੰਦਰੋਂ ਆਉਂਦੀਆਂ, ਮਨ ਮੈਂਬਰੀ ਦੇ ਵਿੱਚ, ਸੁਰਤ ਦੇ ਵਿੱਚ ਥੋਟਸ ਪਈਆਂ, ਇੰਟੈਂਸਿਟੀ ਉਹਦੀ ਸੰਗਤ ਦੇ ਨਾਲ ਵੱਧਦੀ ਹੈ। ਜਿਵੇਂ ਜਿਵੇਂ ਉਹ ਸਾਡੇ ਮਨ ਦੇ ਆ ਕੇ ਪ੍ਰੋਸੈਸ ਹੁੰਦੀਆਂ ਇੰਟਲੈਕਟ ਦੁਆਰਾ, ਉਹਦੇ ਕੋਨਸੀਕੁਐਂਸ ਅਸੀਂ ਭੁਗਤਦੇ ਹਾਂ। ਉਹ ਮੈਂਬਰੀ, ਉਹ ਬਿਲੀਵਸ ਜਿਹੜੇ ਸਾਡੇ ਬਣੇ ਹੋਏ ਹੈ, ਉਹ ਬਣੇ ਹੋਏ ਕਿੱਥੋਂ ਹੈ, ਜਿਹੋ ਜਿਹੀ ਸੰਗਤ ਕਰਦੇ ਰਹੇ ਹਾਂ। ਜਦੋਂ ਉਹਨਾਂ ਨੂੰ ਕਮਾਂਡ ਮਿਲ ਗਈ, ਸਾਡੇ ਅੰਦਰੋਂ ਆਤਮਾ ਦੀ ਕਮਾਂਡ ਮਿਲ ਗਈ, ਤਾਂ ਉਹ ਪ੍ਰੋਸੈਸਿੰਗ ਐਸੀ ਕਰਨਗੇ ਕਿ ਇਹ ਤੈਨੂੰ ਚਾਹੀਦਾ ਹੈ, ਕਿਸ ਲਈ ਚਾਹੀਦਾ ਹੈ, ਏਡੀਆਂ ਵੱਡੀਆਂ ਜਿਹੜੀਆਂ ਚੀਜ਼ਾਂ ਤੂੰ ਗੱਲ ਕਰਨਾ, ਕੀ ਤੇਰੀ ਲੋੜ ਹੈਗੀ ਹੈ। ਫਿਰ ਅੰਦਰ ਆਤਮਾ ਸਾਡੀ ਅਗਵਾਈ ਕਰਦੀ, ਹਰੀ ਗੁਰੂ ਅੰਦਰੋਂ ਅਗਵਾਈ ਕਰਦਾ, ਇੰਟਲੈਕਟ ਪ੍ਰੋਸੈਸ ਕਰਦਾ, ਜੋ ਚੀਜ਼ ਦਾ ਰਿਜ਼ਲਟ ਦਿੰਦਾ ਹੈ, ਉਹ ਵੈਲਿਊਜ਼ ਜਿਹੜੀਆਂ ਆਤਮਾ 'ਚ ਪਈਆਂ, ਉਹ ਸਾਨੂੰ ਸਿਰਜਣਹਾਰ ਨਾਲ ਮਿਲਾਉਣ ਦਾ ਕੰਮ ਕਰਦੀਆਂ ਹੈ। ਸੋ ਆਪਾਂ ਨੇ ਕੋਸ਼ਿਸ਼ ਕਰਨੀ ਹੈ ਸੰਸਾਰ ਦੇ ਵਿੱਚ। ਪਹਿਲੀ ਗੱਲ ਤਾਂ ਬਹੁਤ ਸਿਆਣੇ ਮੈਨੂੰ ਬੜੇ ਲੰਮੇ ਸਮੇਂ ਤੋਂ ਇਸ ਪਰਿਵਾਰ ਦੇ ਵਿੱਚ ਜਾ ਕੇ ਵੀ ਮੈਂ ਰਿਹਾ, ਅੱਜ ਵੀ ਡਾਕਟਰ ਪਰਮਜੀਤ ਸਿੰਘ, ਉਹਨਾਂ ਨੇ ਰਾਤ ਮੈਂ ਪੰਜਾਬ ਤੋਂ ਇੱਥੇ ਪਹੁੰਚਿਆ, ਅਤੇ ਉਹਨਾਂ ਨੇ ਮਨ ਦੇ ਵਿੱਚ ਜਦੋਂ ਸੁਨੇਹਾ ਮਿਲਿਆ, ਬੜਾ ਮੇਰੇ ਮਨ 'ਚ ਉਸੇ ਵੇਲੇ ਉਹੀ ਮੀਟਿੰਗਾਂ ਅਤੇ ਉਹੀ ਪਿਕਚਰ ਆ ਗਈ ਸੀ ਵੀ ਨਹੀਂ, ਕੋਸ਼ਿਸ਼ ਕਰਨੀ ਵੀ ਜ਼ਰੂਰ ਪਹੁੰਚਿਆ ਜਾਵੇ। ਅਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਪਹੁੰਚੇ, ਅਤੇ ਮੈਂ ਮੇਰੇ ਬੜਾ ਕੁਛ ਯਾਦ ਆਉਂਦਾ ਵੀ ਜਿੰਨੀ ਡੀਪ ਇਹਨਾਂ ਨੇ ਮੈਨੂੰ ਸਵਾਲ ਕੀਤੇ ਸੀ ਅਬਾਊਟ ਰਿਐਲਿਟੀ। ਅਤੇ ਬਸ ਮੈਂ ਤਾਂ ਇਹੀ ਉਹਨਾਂ ਦਾ ਰਿਮਾਈਂਡਰ ਹੀ ਦੇਣਾ ਚਾਹੁੰਦਾ ਵੀ ਆਪਾਂ ਨੇ ਹਮੇਸ਼ਾ ਮਨ ਦੇ ਉੱਤੇ, ਕਈ ਵਾਰ ਸਾਡੀ ਜੇਬ 'ਚ ਚੀਜ਼ ਹੁੰਦੀ ਹੈ, ਜੇ ਭੁੱਲ ਜਾਈਏ ਨਾ ਅਸੀਂ ਪਰੇਸ਼ਾਨ ਹੁੰਦੇ ਰਹਿੰਦੇ ਹਾਂ, ਸਾਡੇ ਅੰਦਰ ਬਹੁਤ ਕੁਛ ਹੈਗਾ। ਜਿਸ ਤਰੀਕੇ ਨਾਲ ਇਹ ਸੰਸਾਰ ਦੀਆਂ ਡੀਲਿੰਗ ਅਤੇ ਡਾਇਲੋਗ ਜਿਹੜੀਆਂ ਕਦੀ ਵੀ ਸਾਡੇ ਅਨੁਕੂਲ ਨਹੀਂ ਹੁੰਦੇ, ਇਹ ਇੱਕ ਜੀਵਨ ਐਸਾ ਹੈ। ਜੇ ਅਸੀਂ ਪਰਿਵਾਰ ਦੀ ਗੱਲ ਕਰੀਏ, ਜਿਵੇਂ ਇੱਕ ਦਰਖਤ ਹੈ, ਅਲੱਗ ਅਲੱਗ ਦਿਸ਼ਾਵਾਂ 'ਚੋਂ ਪੰਛੀ ਆ ਕੇ ਬੈਠਦੇ ਹੈ ਅਤੇ ਉਡਾਰੀਆਂ ਫਿਰ ਉੱਥੋਂ ਮਾਰਦੇ ਹੈ। ਹੁਣ ਇਹ ਉਡਾਰੀ ਜਿਹੜੀ ਹੈ ਪਰਿਵਾਰ ਤੋਂ ਅੱਗੇ ਗ੍ਰਹਿਸਥ ਦੇ ਜੀਵਨ ਦੇ ਵਿੱਚ ਜਿਹੜੀ ਉਡਾਰੀ, ਅੱਜ ਗੁਰੂ ਸਾਹਿਬ ਦੀ ਦਰਬਾਰ ਦੇ ਵਿੱਚ ਆ ਕੇ ਆਪਾਂ ਆਸ਼ੀਰਵਾਦ ਲੈਣ ਲਈ, ਸੋਝੀ ਲੈਣ ਲਈ, ਸ਼ਕਤੀ ਲੈਣ ਲਈ, ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਕੁਛ ਥੋੜ੍ਹੀਆਂ ਹੋਰ ਵੱਧ ਗਈਆਂ, ਪਰ ਸਾਨੂੰ ਬੜਾ ਸਟਰੋਂਗ ਬਣਾਇਆ ਹੋਇਆ ਪਰਮਾਤਮਾ ਨੇ। ਜੇ ਉਹ ਪਰਮਾਤਮਾ ਹੈ ਸਾਨੂੰ ਵੀ ਉਹਨੇ ਆਤਮਾ ਬਣਾਇਆ, ਅਤੇ ਉਹ ਬਾਉਂਡਰੀ ਲੈਸ ਹੈ, ਅਸੀਂ ਵੀ ਬਾਉਂਡਰੀ ਲੈਸ ਹੈ, ਪਰ ਇਨਸਿਕਿਉਰਿਟੀ ਅਤੇ ਫੀਅਰ ਅਤੇ ਸਾਡੇ ਅੰਦਰ ਲੈਕ ਆਫ ਨੌਲੇਜ, ਇਹ ਸਾਡੇ ਅੰਦਰ ਬਹੁਤ ਵੱਡਾ ਬੈਰੀਅਰ ਬਣ ਜਾਂਦਾ, ਜਾਂ ਮੈਟਰਲਿਸਟਿਕ ਵਰਲਡ ਦਾ ਇਨਫਲੂਐਂਸ ਪ੍ਰਭਾਵ ਸਾਡੇ ਅੰਦਰ ਬਹੁਤ ਵੱਡਾ ਬੈਰੀਅਰ ਬਣ ਜਾਂਦਾ ਹੈ। ਅਦਰ ਇਨਸਿਕਿਉਰਿਟੀ ਫੀਅਰ ਸਿਰਫ ਇੱਕੋ ਇੱਕ ਕਾਰਨ ਹੈ, ਓਵਰ ਥਿੰਕਿੰਗ। ਜਦੋਂ ਬੰਦੇ ਨੂੰ ਰਿਐਲਿਟੀ ਨੂੰ ਜਿਸਨੇ ਜਿੰਨਾ ਘੱਟ ਰਿਅਲਾਈਜ਼ ਕੀਤਾ, ਓਨਾ ਹੀ ਉਹ ਬੰਦਾ ਜਿਹੜਾ ਹੈਗਾ ਉਹ ਫੈਸਲਾ ਲੈਣ ਦੇ ਵਿੱਚ ਕਈ ਵਾਰ ਕਨਫਿਊਜ਼ ਹੋ ਜਾਂਦਾ ਹੈ। ਅਤੇ ਹੁਣ ਜ਼ਿੰਮੇਵਾਰੀਆਂ, ਜਿਵੇਂ ਆਪਾਂ ਆਪਣੇ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਬਣਦੀਆਂ, ਵੈਸੇ ਤਾਂ ਮਹਾਰਾਜ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇਹ ਜਿੰਨਾ ਵਰਲਡ ਹੈਗਾ ਨਾ, ਇੱਕ ਤੋਂ ਹੀ ਕ੍ਰੀਏਟ ਹੋਇਆ ਵਾ, ਉੱਥੋਂ ਹੀ ਓਪਰੇਟ ਹੋ ਰਿਹਾ ਵੀ ਸਾਡੀ ਜ਼ਿੰਮੇਵਾਰੀ ਸਾਰਿਆਂ ਦੇ ਪ੍ਰਤੀ, ਸੰਸਾਰ ਕਿੱਧਰ ਨੂੰ ਜਾ ਰਿਹਾ ਉਸ ਦੇ ਵਿੱਚ ਕੁਛ ਨਾ ਕੁਛ ਕੰਟਰੀਬਿਊਟ ਹੋਣਾ ਚਾਹੀਦਾ ਹੈ। ਦੂਜੀ ਗੱਲ, ਚਲੋ ਦੇਸ਼ ਲੈਵਲ 'ਤੇ, ਸਟੇਟ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਮਤਲਬ ਪਰਿਵਾਰ ਤੋਂ ਸ਼ੁਰੂ ਕਰੀਏ, ਅਤੇ ਪਰਿਵਾਰ ਤੋਂ ਮਤਲਬ ਆਪਣੀਆਂ ਜ਼ਿੰਮੇਵਾਰੀਆਂ, ਜਿਵੇਂ ਸਾਡੀਆਂ ਆਪਣੇ ਪੇਰੈਂਟਸ ਦੇ ਪ੍ਰਤੀ ਜ਼ਿੰਮੇਵਾਰੀ ਹੈ, ਵਿਅਕਤੀਗਤ ਲਾਈਫ ਸਾਡੀ, ਪਰਿਵਾਰਿਕ ਲਾਈਫ, ਸਮਾਜਿਕ ਲਾਈਫ, ਧਾਰਮਿਕ ਲਾਈਫ, ਜਿਵੇਂ ਹਰਮਨ ਫਾਊਂਡੇਸ਼ਨ ਜਿਹੜੀ ਹੈਗੀ ਆ, ਅਗਲੀ ਕਿਸੇ ਵੀ ਸਟੇਟ ਜਾਓ, ਮੈਲਬਨ ਤੋਂ ਮੈਨੂੰ ਫੋਨ ਆਇਆ, ਅਤੇ ਉਹ ਕਹਿੰਦੇ ਅੱਛਾ ਤੁਸੀਂ ਉੱਥੇ ਜਾ ਰਹੇ, ਮੈਂ ਕਿਹਾ ਮੈਂ ਉੱਥੇ ਜਾ ਰਿਹਾ ਹੈਗਾ, ਬੜਾ ਗੁੱਡ ਫੀਲ ਕੀਤਾ ਉਹਨਾਂ ਨੇ ਵੀ ਕਿੰਨੇ ਅਲੱਗ ਅਲੱਗ ਜਿਹੜੀਆਂ ਪੀੜਤ ਸਾਡੀਆਂ ਭੈਣਾਂ ਹੈਗੀਆਂ, ਉਹਨਾਂ ਦੀ ਕਿੱਦਾਂ ਸੇਵਾ ਕਰਦਾ ਇਹ ਪਰਿਵਾਰ, ਅਤੇ ਸੀਸ ਝੁਕਦਾ ਹੈ ਕਿ ਆਪਣੇ ਲਈ ਤਾਂ ਸਾਰੇ ਕੋਸ਼ਿਸ਼ ਕਰਦੇ ਹੈ, ਪਰ ਸਮਾਜ ਦੇ ਵਿੱਚ ਦੁੱਖ ਦੀ ਘੜੀ 'ਚ ਕਿਸੇ ਦਾ ਦੁੱਖ ਵੰਡਾਉਣਾ, ਗੁਰੂਆਂ ਨੇ ਸੱਚ ਦਾ ਉਪਦੇਸ਼ ਕਰਵਾਇਆ, ਦ੍ਰਿੜ ਕਰਵਾਇਆ ਅਤੇ ਦੁਖੀਆਂ ਨੂੰ ਵੀ ਗੱਲ ਨਾਲ ਲਾਇਆ। ਸਲੂਟ ਹੈ ਪਰਮਾਤਮਾ, ਹੋਰ ਸ਼ਕਤੀਆਂ ਬਖਸ਼ੇ ਕਿ ਬੱਚਾ ਜਿਵੇਂ ਆਪਣੇ ਪੇਰੈਂਟਸ ਨੂੰ, ਪੇਰੈਂਟਸ ਨੇ ਪਾਲ ਕੇ ਪੜ੍ਹਾ ਕੇ ਵੱਡਾ ਕੀਤਾ ਹੁੰਦਾ ਹੈ, ਇਸੇ ਤਰੀਕੇ ਨਾਲ ਹੁਣ ਤੁਹਾਡਾ ਜੀਵਨ ਹੈ, ਤੁਹਾਨੂੰ ਪਤਾ ਹੀ ਇਸ ਗੱਲ ਦਾ, ਅਤੇ ਇਸੇ ਤਰੀਕੇ ਨਾਲ ਬੱਚੀ ਨੂੰ ਵੀ ਉਹਨਾਂ ਦੇ ਪੇਰੈਂਟਸ ਨੇ ਪੜ੍ਹਾਇਆ, ਵੱਡੇ ਕੀਤਾ, ਅਤੇ ਆਪਣੀਆਂ ਪੇਰੈਂਟਸ ਦੇ ਪ੍ਰਤੀ ਰਿਸਪੋਂਸੀਬਿਲਟੀਜ਼, ਉਹਨਾਂ ਦੀ ਜਗ੍ਹਾ, ਜਦੋਂ ਆਪਾਂ ਦੂਜੇ ਦੀ ਜਗ੍ਹਾ, ਦੂਜਾ ਹੈ ਕੋਈ ਨਹੀਂ ਪਰ ਸ਼ਬਦਾਵਲੀ ਵਰਤਣੀ ਪੈਂਦੀ ਹੈ, ਦੂਜੇ ਦੀ ਜਗ੍ਹਾ ਖੜ ਕੇ ਜਦੋਂ ਅਸੀਂ ਫੈਸਲਾ ਲੈਂਦੇ ਹਾਂ ਨਾ, ਜੋ ਫੈਸਲਾ ਲੈਂਦੇ ਹਾਂ ਉਹਦੇ ਕੋਨਸੀਕੁਐਂਸ ਬੜੇ ਠੀਕ ਨਿਕਲਦੇ ਹੈ, ਤਾਂ ਫਿਰ ਸਾਨੂੰ ਦੋਨਾਂ ਫੈਮਿਲੀਜ਼ ਨੂੰ ਬਹੁਤ ਹੀ ਰਿਸਪੈਕਟ ਇੱਕ ਦੂਜੇ ਨੂੰ ਦੇਣੀ ਬਣਦੀ ਹੈਗੀ ਹੈ। ਭੈਣ ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ ਰਿਸਪੈਕਟ ਪੂਰੀ ਦੇਣੀ ਹੈ, ਪਰ ਮੈਂ ਫਿਰ ਇੱਕ ਛੋਟੀ ਜਿਹੀ ਬੇਨਤੀ ਕਰਦਾ ਹਾਂ, ਆਪਣੀ ਬਾਉਂਡਰੀ ਜ਼ਰੂਰ ਬਣਾਉਣੀ ਹੈ, ਜਿੱਥੇ ਸਾਡੇ ਰਿਸ਼ਤੇ ਵਿੱਚ ਕੋਈ ਤਰੇੜ ਪਾਉਣ ਵਾਲੀ, ਕੋਈ ਵੀ ਸਾਨੂੰ ਕੋਈ ਸੁਝਾਅ ਕੋਈ ਐਸਾ ਸਮਾਜ ਵਿੱਚੋਂ ਮਿਲ ਜਾਵੇ, ਅਤੇ ਮੈਂ ਤੁਹਾਨੂੰ ਕਹਿੰਦਾ ਵੀ ਕੰਨਾਂ ਦੇ ਕੱਚੇ ਸੰਸਾਰ 'ਚ, ਕਹਿੰਦਾ ਮੈਂ ਸੰਸਾਰ ਦੇ ਹਾਲਾਤ ਵੀ ਕੰਨਾਂ ਦੇ ਕੱਚੇ ਲੋਕ ਬਹੁਤ ਅੱਛੇ ਅੱਛੇ ਆਪਣੇ ਕਲੋਜ਼ ਰਿਸ਼ਤਿਆਂ ਵਿੱਚ ਤਰੇੜਾਂ ਪਾ ਲੈਂਦੇ ਹਾਂ, ਕਦੇ ਕਿਸੇ 'ਤੇ ਇਸ ਤਰ੍ਹਾਂ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਅਤੇ ਸਭ ਦਾ ਸਤਿਕਾਰ ਕਰਨਾ ਹੈ, ਪਰ ਫਿਰ ਵੀ ਆਪਣੀ ਲਾਈਫ ਦੇ ਵਿੱਚ ਜਿਹੜੀ ਤੁਹਾਨੂੰ ਲੱਗਦਾ ਹੈ ਵੀ ਰਿਸਪੈਕਟਫੁਲੀ ਇੱਕ ਇੱਕ ਬਾਉਂਡਰੀ ਜਿਹੜੀ ਹੈਗੀ ਹੈ ਉਹ ਜੇ ਤੈਅ ਕਰਨ ਦੀ ਲੋੜ ਪਵੇ ਤਾਂ ਤੈਅ ਕਰ ਲੈਣੀ ਚਾਹੀਦੀ ਹੈ। ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਸ਼ਕਤੀਆਂ ਬਖਸ਼ੇ। ਸਿਰਜਣਹਾਰ ਦਾ ਕੋਟਨ ਕੋਟ ਧੰਨਵਾਦ ਜਿਹਨੇ ਸਾਨੂੰ ਏਬਲ ਬੋਡੀ ਦਿੱਤੀ ਹੈ, ਹੁਣ ਤੱਕ ਏਬਲ ਰੱਖਿਆ ਹੈਗਾ। ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਇੰਨਾ ਗਿਆਨ ਬਖਸ਼ ਰਹੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਦੋਨਾਂ ਪਰਿਵਾਰਾਂ ਨੂੰ, ਬੱਚਾ ਬੱਚੀ ਨੂੰ, ਮਨੁਪ੍ਰੀਤ ਸਿੰਘ ਨੂੰ ਅਤੇ ਨੇਹਾ ਨਾਗਪਾਲ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਸ਼ਕਤੀਆਂ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਭੁੱਲ ਚੁੱਕ ਦੀ ਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਵੀਰ ਜੀ ਸ਼ਮਸ਼ੇਰ ਸਿੰਘ ਜੀ, ਜਿਨ੍ਹਾਂ ਨੇ ਕਿ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਅੱਜ ਦੇ ਵਿਸ਼ੇਸ਼ ਮੌਕੇ ਦੇ ਜੋ ਸਾਂਝ ਪਾਈ ਹੈ। ਅਖੀਰ ਦੇ ਵਿੱਚ ਇੱਕ ਵਾਰ ਫਿਰ ਕੋਟਾਨਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦੀ ਹਾਂ। ਗੁਰੂ ਘਰ ਦੇ ਹਜ਼ੂਰੀ ਰਾਗੀ, ਗੁਰੂ ਘਰ ਦੇ ਹੈੱਡ ਗ੍ਰੰਥ ਸਾਹਿਬ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਕਿ ਅੱਜ ਦੇ ਜੋ ਇਹ ਸਮੂਹ ਕਾਰਜ ਹਨ ਉਹਨਾਂ ਵਿੱਚ ਬਹੁਤ ਹੀ ਵਧੀਆ ਸੇਵਾ ਦੇ ਨਾਲ ਇਹ ਕਾਰਜਾਂ ਨੂੰ ਸੰਪੰਨ ਕਰਵਾਇਆ ਹੈ, ਸੇਵਾ ਕੀਤੀ ਹੈ। ਅਖੀਰ ਦੇ ਵਿੱਚ ਇੱਕ ਵਾਰ ਫਿਰ ਆਸਟ੍ਰੇਲੀਅਨ ਸੈਕਸ ਐਸੋਸੀਏਸ਼ਨ ਦੀ ਮੈਨੇਜਮੈਂਟ ਦੇ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ। ਗੁਰੂ ਸਾਹਿਬ ਬਖਸ਼ਿਸ਼ ਕਾਰਨ ਬੱਚੇ ਅਤੇ ਬੱਚੀ ਨੂੰ ਲੰਮੀਆਂ ਉਮਰਾਂ ਬਖਸ਼ਣ, ਖੁਸ਼ੀਆਂ ਬਖਸ਼ਣ ਜੀ। ਅੱਜ ਦੇ ਸਮਾਗਮ ਇੱਥੇ ਹੀ ਸਮਾਪਤ ਹਨ ਜੀ। ਪਰਿਵਾਰ ਦੇ ਵੱਲੋਂ ਗੁਰੂ ਘਰ ਲੰਗਰ ਤਿਆਰ ਹੈ ਜੀ, ਜ਼ਰੂਰ ਗੁਰੂ ਘਰ ਲੰਗਰ ਛੱਕ ਕੇ ਜਾਣਾ ਜੀ। ਅਗਰ ਪਰਿਵਾਰ ਵਾਲੇ ਚਾਹੁੰਦੇ ਹੋਣ ਤਾਂ ਸਾਹਿਬਾਂ ਦੀ ਹਜ਼ੂਰੀ 'ਚ ਜੋ ਆਪਾਂ ਸ਼ਗਨ ਪਾਉਣਾ ਹੈ ਪਾ ਸਕਦੇ ਹਨ। ਬਾਕੀ ਜੋ ਸਮਾਗਮ ਹੈ ਉਹ ਆਪਣੇ ਥੱਲੇ ਜਾ ਕੇ ਲੰਗਰ ਹਾਲ ਦੇ ਵਿੱਚ ਹੋਣਗੇ। ਸੋ ਜੋ ਵੀ ਪਰਿਵਾਰ ਨੂੰ ਮੁਬਾਰਕਬਾਦ ਦੇਣੀ ਹੈ, ਕੋਸ਼ਿਸ਼ ਕਰਨੀ ਹੈ ਦਰਬਾਰ ਹਾਲ ਦੇ ਵਿੱਚੋਂ ਥੱਲੇ ਜਾ ਕੇ ਉੱਥੇ ਹੀ ਆਪਾਂ ਗੱਲਾਂ ਬਾਤਾਂ ਕਰਨੀਆਂ ਹਨ। ਸਾਹਿਬ ਬਿਰਾਜਮਾਨ ਹਨ, ਸੋ ਕੋਸ਼ਿਸ਼ ਕਰੀਏ ਸਾਹਿਬਾਂ ਦੀ ਹਜ਼ੂਰੀ ਦੇ ਵਿੱਚ ਆਪਾਂ ਗੱਲਾਂ ਬਾਤਾਂ ਨਾ ਕਰੀਏ ਜੀ। ਇੰਨੀਆਂ ਹੀ ਬੇਨਤੀਆਂ ਨੇ ਨਾਲ ਦੱਸ ਕੇ ਮੰਦਾ ਜਾ ਚੁੱਕਿਆ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਨਾ ਕੀ ਇਹ ਨਹੀਂ ਚੱਲਿਆ, ਇਹ ਚੱਲ ਪਿਆ ਉਹ ਹੋਰ ਆ ਜਾਣਗੀਆਂ। ਦੋ ਤਾਂ ਚਾਹੀਦੇ ਆ ਨਾ, ਹੋਰ ਆਏਗਾ, ਦੋ ਤਾਂ ਚਾਹੀਦੇ ਆ, ਕਰ ਦੇਣਗੇ ਕੋਈ ਨਹੀਂ, ਕਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੂੰ ਫੜਾ ਦਿਓ, ਇਹਨਾਂ ਨੂੰ ਫੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

0: ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਮਿਟਾਵੋ
0: ਸਿਮਰੋ ਜਾਸ ਬਿਸੰਪਰ ਇਕ
1: ਨੇਕ
0: ਪੁਰਾਨ ਸਿਮਰਤ ਸੁਧਾ ਖਿਰ ਇਕ ਜੀ ਸਜੀਵ ਸਾਵੈ ਕਾਂਖੀ ਇਕ ਦਰਸ ਤੁਹਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਸਿਮਰਤ ਕਛ ਬਿਗੜ ਨ ਲਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਦ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਰ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨੇ ਅਨੰਦ ਕਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸਿਮਰੈ ਸੇ ਜਨ ਜਿਨ ਕਉ ਪ੍ਰਮਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਸਿੱਧ ਜਤੀ ਦਾਤੇ ਹਰ ਸਿਮਰਨ ਧਾਰੀ ਸਭ ਧਰਨਾ ਹਰ ਸਿਮਰਨ ਕੀਓ

ਜੈ ਮਾਤ ਪਿਤਾ ਸੁਤਮੀਤ ਨ ਭਾਈ ਜੈ ਮਹਾ ਭਿਆਨ ਦੂਤ ਜਮ ਦਲੈ ਜੈ ਮੁਸਕਲ ਹੋਵੇ ਅਤ ਭਾਰੀ ਅਨਿਕ ਪੁਨਹ ਚਰਨ ਕਰਤ ਨਹੀਂ ਤਰੈ ਗੁਰਮੁਖ ਨਾਮ ਜਪੋ ਮਨ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲਾਖ ਕਰੋਰੀ ਬੰਧਨ ਪਰੈ ਅਨਿਕ ਮਾਇਆ ਰੰਗ ਤਿਖਣਾ ਬੁਝਾਵੈ ਜੇ ਮਾਰਗ ਜਾਤ ਕੇਲਾ ਐਸਾ ਨਾਮ ਮਨ ਸਦਾ ਧਿਆਈਐ ਛੂਟਤ ਨਾਹੀ ਕੋਟ ਲਖ ਬਾਹੀ ਅਨਿਕ ਬਿਗਨ ਜੈ ਆਏ ਸੰਘਾਰੈ।

0: ਸਾਧ ਕੇ ਸੰਗ
1: ਜਿਹ ਮਾਰ ਕੀ ਗਨਿ ਜਾਹਿ ਨ ਕੋਸਾ
0: ਨਾਮ ਹੁਆ ਸੰਗ ਤੋਸਾ
1: ਜਹਾਂ ਜਿਹ ਪੈਂਡੈ ਮਹਾਂਦ ਗੁਬਾਰਾ
0: ਨਾਮ ਸੰਗ ਉਜਾਰਾ
1: ਜਹਾਂ ਪੰਥ ਤੀਰਾ ਕੋਨਾ ਸਿਆਨੂ
0: ਨਾਮ ਤੈ ਨਾਲ ਪਛਾਨੂ
1: ਜਹ ਮਹਾ ਭਯਾਨ ਤਪਤ ਬਹੁ ਕਾਮ
0: ਨਾਮ ਕੀ ਤੂੰ ਪਰਛਾਮ
1: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ ਭਗਤ ਜਨਾ ਕੀ ਬਰਤਨ ਨਾਮ ਹਰ ਕਾ ਨਾਮ ਦਾਸ ਕੀ ਓਟ ਹਰ ਜਸ ਕਰਤ ਸੰਤ ਦਿਨ ਰਾਤ
0: ਹਰ
1: ਹਰ ਹਰ ਜਨ ਕੈ ਹਰ ਨਾਮ ਨਿਦਾਨ ਮਨ ਤਨ ਰੰਗ ਰਤੀ ਰੰਗ ਇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ
1: ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਰਾਤਾ ਹਰ ਨਾਮ ਕੀ ਸੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਹਰ ਜਨ ਕੇ ਓਟ ਸਤਾਣੀ ਪੋਤ ਪੋਤ ਜਨ ਹਰ ਰਸ ਰਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਬਹੁ ਕਰੇ ਪਾਰ ਜਾ ਤਿਉ ਹਰ ਕੋ ਨਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਕਾ ਸੰਗ ਵਡਭਾਗੀ।

ਅਗਨ ਮਾਹੀ ਹੋਮਤ ਪ੍ਰਾਨ ਨਿਉਲੀ ਕਰਮ ਕਰੈ ਬਹੁ ਆਸਨ ਨਿਮਖ ਨਿਮਖ ਕਰ ਸਰੀਰ ਕਟਾਵੈ ਹਰ ਕੇ ਨਾਮ ਸਮ ਸਰਕਸ਼ ਨਾਹੇ ਮਨ ਕਾਮਨਾ ਤੀਰਥ ਦੇ ਛੁਟੈ ਸੋਚ ਕਰੇ ਦਿਨ ਸਿਰ ਰਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਜਲ ਤੋ ਵਹਿ ਬਹੁ ਦੇਹ ਨੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਭੇਖ ਅਨੇਕ ਅਗਨ ਨਹੀਂ ਬੁਝੈ ਸੁਟਤ ਨਾਹੀ ਊਬ ਪਿਆਲ ਅਵਲ ਕਰ ਅਵਰ ਕਰਤੂਤ ਸਗਲੀ ਜਮ ਡਾਨੈ ਹਰ ਕਾ ਨਾਮ ਜਪਤ ਦੁਖ ਜਾਏ ਚਾਰ ਪਦਾਰਥ ਜੇ ਕੋ ਮੰਗੈ ਜੇ ਕੋ ਆਪਣਾ ਦੁਖ ਮਿਟਾਵੈ ਆਪਣੀ ਸੋਭਾ ਲੋਰੈ ਜੇ ਕੋ ਜਨਮ ਮਰਨ ਤੇ ਡਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਆਪਸ ਕੋ ਜੋ ਜਾਣੇ ਨੀਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ।

ਤ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਗਲ ਉਦਮ ਮੈਂ ਉਦਮ ਭਲਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ।

ਸਾਜ ਸਵਾਰ ਸਿਗਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਬਿਰਦ ਪਿਆ ਉਪਰ ਸਾਖ ਸੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਜੇ ਪ੍ਰਸਾਦ ਤਰ ਉਪਰ ਸੁਖ ਬਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਜੇ ਪ੍ਰਸਾਦ ਭੋਗੈ ਸਭ ਰਸਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਐਸੇ ਮਦੋਖ ਮੂੜ ਅੰਧ ਵਿਆਪੇ ਆਦ ਅੰਤ ਜੋ ਰਾਖਨ ਹਾਰ ਜਾਕੀ ਸੇਵਾ ਨਵ ਨਿਧ ਪਾਵੈ ਜੋ ਠਾਕੁਰ ਸਤ ਸਦਾ ਹਜੂਰੇ ਜਾਕੀ ਟਹਿਲ ਪਾਵੈ ਦਰਗਹਿ ਮਾਨ ਸਦਾ ਸਦਾ ਇਹ ਭੂਲਨ ਹਾਰ ਰਤਨ ਤਿਆਗ ਕੌਡੀ ਸੰਗ ਰਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਛੋਟ ਜਾਏ ਤਿਸਕਾ ਸ਼ਰਮ ਕਰੈ ਚੰਦਨ ਲੇਪ ਉਤਾਰੈ ਧੋਏ ਅੰਧ ਕੂਪ ਮੈਂ ਪਤਿਤ ਪ੍ਰਕਾਲ ਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਲ ਮਰ ਮਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਅਗਨ ਬਾਹਰ ਤਨ ਸਵਾਹਾ ਜਾ ਕੇ ਅੰਤਰ ਬਸੈ ਪ੍ਰਭ ਆਪ।

0: ਗੁਲ ਪਰਬਤ ਪਰ ਭਵਨ
1: ਗਮਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੁਹਾਵਨ ਚੀਤ ਬਲੁਆ ਕੇ ਗ੍ਰਹਿ ਪੀਤਰ ਬਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਯਾਹੂ ਜੁਗਤ ਬਿਹਾਨੀ ਕਈ ਜਨਮ।

0: ਮਿਥਿਆ ਤਨ ਧਨ ਕੁਟੰਬ ਸੁਭਾਇਆ,
1: ਮਿਥਿਆ ਹੋਮੈ ਮਮਤਾ ਮਾਇਆ,
0: ਮਿਥਿਆ ਰਾਜ ਜੋਬਨ ਤਨ ਮਾਲ,
1: ਮਿਥਿਆ ਕਾਮ ਕ੍ਰੋਧ ਵਿਕਰਾਲ,
0: ਮਿਥਿਆ ਰਥ ਹਸਤੀ ਅਸੁਭ ਵਸਤਰਾ,
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ,
0: ਮਿਥਿਆ ਧਰੋ ਮੋਹ ਅਭਿਮਾਨ, ਅਸਥਿਰ ਭਗਤ ਸਾਧ ਕੀ ਸਰਣ,
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ,
0: ਮਿਥਿਆ ਸ਼ਰਵਣ ਪਰ ਨਿੰਦਾ ਸੁਣ ਹੈ,
1: ਮਿਥਿਆ ਹਸਤ ਪਰ ਦਰਬ ਕੋ ਹਿਰੇ,
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ,
1: ਮਿਥਿਆ ਰਸਨਾ ਭੋਜਨ ਅਨ ਸਵਾਦ,
0: ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਹੈ,
1: ਮਿਥਿਆ ਮਨ ਪਰ ਲੋਭ ਲੁਆਵੈ,
0: ਮਿਥਿਆ ਤਨ ਨਹੀਂ ਪਰ ਉਪਕਾਰਾ,
1: ਮਿਥਿਆ ਪਾਸ ਲੇਤ ਵਿਕਾਰਾ,
0: ਬਿਨ ਬੂਝੇ ਮਿਥਿਆ ਸਭ ਭਏ,
1: ਸਭ ਦੇ ਨਾਨਕ ਹਰਿ ਨਾਲੇ,
0: ਬਿਰਥੀ ਸਾਗਤ ਕੀ ਆਰ ਜਾ,
1: ਸਚ ਬਿਨਾ ਕਹਿ ਹੋਵਤ ਸੂਚਾ,
0: ਬਿਰਥਾ ਨਾਮ ਬਿਨਾ ਤਨ ਅੰਧ,
1: ਭਗਤਾ ਕੇ ਦੁਰਗੰਧ,
0: ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ,
1: ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ,
1: ਜੋ ਕਿਰਪਨ ਕੇ ਨਿਰਾਰਥ ਦਾਮ,
0: ਧਨ ਧਨ ਤੇ ਜਨ ਜੇ ਕਟ ਬਸਿਓ ਹਰਿ ਨਾਉ,
1: ਨਾਨਕ ਤਾਂ ਕੇ ਬਲ ਬਲ ਜਾਉ,
0: ਰਹਤ ਵਰਗਸ਼

0: ਜਪੈ ਜਪ ਸੋਇ,
1: ਆਪ ਜਪਾਏ ਜਪੈ ਸੋ ਨਾਉ,
0: ਆਪ ਗਵਾਏ ਸੋ ਹਰ ਗੁਣ ਗਾਉ,
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
0: ਪ੍ਰਭ ਦੇ ਆਪੇ ਕਮਲ ਵਿਗਾਸ,
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ,
0: ਪ੍ਰਭ ਦੇ ਆਪੇ ਮਨ ਉਤਮ ਹੋਏ,
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ,
0: ਆਪੋ ਕਛੂ ਨ ਕਿਨੂ ਲੈ

0: ਚਟਲੀ
1: ਸਾਧ ਕੇ ਸੰਗ ਮੁਖ ਉਜਲ ਹੋਤ
0: ਸਾਰ ਸੰਗ ਮਨ ਸਗਲੀ ਖੋਤ
1: ਸਾਧ ਕੇ ਸੰਗ ਮਿਟਿਆ ਬਿੰਬਾਨ
0: ਸਾਧ ਕੇ ਸੰਗ ਪ੍ਰਗਟੇ ਸੋ ਗਿਆਨ
1: ਸਾਧ ਕੇ ਸੰਗ ਬੂਝੇ ਪ੍ਰਭ ਨੀਰਾ ਸਾਧ ਕੇ ਸੰਗ ਨਾ ਪਾਏ ਨਾਮ ਰਤਨ
0: ਸਾਧ ਕੇ ਸੰਗ ਉਪਰ ਜਤਨ
1: ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ
0: ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
1: ਸਾਧ ਕੇ ਸੰਗ ਅਗੋਚਰ ਮਿਲੇ
0: ਸਾਧ
1: ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਨ ਕਥੂ ਧਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਨ ਸਮੀਤ ਸਾਧ ਸੰਗ ਕਿਸਿਓ ਨਹੀਂ ਬੈ

0: ਨਾਨਕ ਸਾਧ ਬੜਾਈ
1: ਸਾਧ ਪ੍ਰਭੂ ਬਣਿਆਈ
0: ਸਾਧ ਕੇ ਸੰਗ ਕਬੂ ਤਾਵੇ
1: ਸਾਧ
0: ਸੰਗ ਬਸਤ ਗੋਚਰ ਲਹਿ ਸਾਧ ਕੇ ਸੰਗ ਬਸੈ ਥਾਨ ਉੱਚੈ ਸਾਧ ਕੇ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧੂ ਕੈ ਸੰਸੋਤਨ ਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਕੈ ਸੰਗ ਸਰਬ ਥਾਨ ਗਮ ਸਾਧ ਕੈ ਸੰਗ ਨਹੀਂ ਕਛ ਕਾਲ ਸਾਧ ਕੈ ਸੰਗ ਕਲੁਖਤ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹਿਲਾ ਜੋ ਇੱਛੇ ਸੋਈ ਫਲ ਪਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਕੇ ਸੰਗ ਨਮਨ ਤੇ ਬਿਸਰੈ ਸਾਧ ਕੇ ਸੰਗ ਲਗੈ ਭਰਮ ਮੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਸਾਧ ਕੀ ਮਹਿਮਾ ਵੇਦਨਾ ਜਾਣੈ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਸੋਭਾ ਕਾ ਨਾਹੀ ਅੰਤ।

0: ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈਐ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੀ
0: ਬ੍ਰਹਮ ਗਿਆਨੀ ਕੇ ਸਗਲ ਮਨ ਮਾਹੀ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
0: ਬ੍ਰਹਮ ਗਿਆਨੀ ਕੋ ਸਦਾ ਦੇਸ
1: ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਉਦਿਆਖਰ
0: ਬ੍ਰਹਮ ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
0: ਬ੍ਰਹਮ ਗਿਆਨੀ ਸਜੀਵੇ ਨਹੀਂ ਮਰਤਾ
1: ਬ੍ਰਹਮ ਗਿਆਨੀ

0: ਇੰਦਰੀ ਜਿਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜੀ ਸੁਪਰ ਸੋ ਪ੍ਰਸੰਨ
1: ਬਿਸਜਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹ ਕਰਮ
1: ਤੇ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਪਾਤਸ਼ਾਹ
1: ਕੇਵਲ ਭਗਤ ਕੀਰਤਨ ਸੰਗਰਾਚੈ
0: ਮੰਤਨ ਅੰਤਰ ਸਿਮਰਨ ਗੋਪਾਲ
1: ਸਾਹੂ ਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰੈ ਨਾਮ ਜਪਾਵੈ
1: ਨਾਨਕ ਕੋ ਵੈਸਨੋ ਪਰਮ ਗਤ ਪਾਵੈ
0: ਵੈਸ ਬ੍ਰਹਮ ਗਿਆਨ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ
1: ਸਗਲ ਤੇ ਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲਕ ਹੋਵੈ
1: ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਆਪੇ ਬਿਸਨ ਪਰੀਤ
0: ਹਰ ਕੇ

0: ਪਾਈਆ ਧਰਮਾ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਨ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਦਸੰਤਰ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗਹਿ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਦਾਸ ਕੋ ਸਭ ਸੋ ਜੀ।

0: ਆਪਣੀ ਵਡਿਆਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੈ
1: ਪ੍ਰਭਾਵੈ
0: ਤਾ ਪਤਿਤ ਉਦਾਰੈ
1: ਤੁਹਾਂ
0: ਸ੍ਰੀਆ ਕਾ ਆਪ ਸੁਆਮੀ
1: ਖੇਲੈ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਹਰਿ ਨ ਆਵੈ
0: ਕਉ ਮਾਨੁਖ ਤੇ ਕਿਆ ਹੋਇ ਆਵੈ
1: ਜੋ ਤਿਸ ਪਾਵੈ ਸੋਈ ਕਰਾਵੈ
0: ਜਿਸ ਕੈ ਹੋਆ ਹੋਇ ਤਾ ਸਭ ਕਿਛ ਲੈ
1: ਜੋ ਤਿਸ ਪਾਵੈ ਸੋਈ ਕਰੇ
0: ਅਣਜਾਣਤ ਬਿਖਿਆ ਮੈਂ ਰਚੈ
1: ਜੇ ਜਾਣਤ ਆਪਣਾ ਬਚੈ
0: ਪਰਮੇ ਭੁੱਲਾ ਦੇ ਦਿਸਤਾਵੈ
1: ਨਿਮਖ ਮੈਂ ਚਾਰ ਕੁੰਡ ਫਿਰ ਆਵੈ
0: ਕਰ ਕਿਰਪਾ ਜਿਸੇ ਆਪਣੀ ਭਗਤ ਦੇ
1: ਨਾਨਕ ਤੇਜ ਨਾ ਮਿਲੇ
0: ਖਿਨ ਮੈਂ ਨੀਚ ਕੀਟ ਕਉ ਰਾਜ ਜਾਕਾ ਦ੍ਰਿਸ਼ਟ ਕਛੂ ਨਾ ਆਵੈ ਜਾਕੋ ਆਪਣੀ ਕਰੈ ਬਖਸੀਸ ਜਿਉ ਪਿੰਡ ਸਭ ਤਿਸਕੀ ਰਾਸ
1: ਪੂਰਨ ਬ੍ਰਹਮ ਪ੍ਰਕਾਸ

ਛੈ ਸਕਟੇ ਲੱਖ ਕਾ ਉਡਤਾਵੇ ਅਨਕ ਭੋਗ ਵਿਖਿਆ ਕੇ ਕਰੈ ਬਿਨਾ ਸੰਦੋਖ ਨਹੀਂ ਕੋ ਰਾਜੈ ਨਾਮ ਰੰਗ ਸਰਬ ਸੁਖ ਹੋਏ।

ਸੰਤ ਕੈ ਦੁਖਨ ਤੇ ਮੋ ਪਾਵੇ ਸੰਤਨ ਕੈ ਦੁਖਨ ਸਰਬ ਜੁਨ ਪਾਏ।

0: ਕਰਨ ਨਿਮਿਤ
1: ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕਾ ਦੁਖੀ ਮਹੰਕਾਰੀ
0: ਸਦਾ ਵਿਕਾਰੀ
1: ਸੰਤ ਕਾ ਦੁਖੀ ਜਨਮ ਮਰੈ
0: ਸੁਖ ਤੇ ਡਰੈ।

0: ਸਭਨ ਮਾਏ ਬਾਪ ਮਿੱਤਰ ਸੁਧ ਪਾਈ
1: ਜੈ ਸਰਬ ਕਲਾ ਆਪੇ ਪਰਬੀਨ
0: ਵੇਦਕ ਤੇਵ ਕਹਾ ਕੋ ਜੀਨ
1: ਆਪਨ ਆਪ ਉਰਧਾਰ
0: ਸ਼ਗਨ ਅਪਸ਼ਗਨ ਕਹਾ।

पाषाण दशमी कवियों

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਹਿਬ ਸਿੰਘ ਜੀ ਜਿੱਦਾਂ ਕਿ ਆਪ ਜਾਣਦੇ ਸੀ ਇੱਕ ਪਰਿਵਾਰ ਵੱਲੋਂ ਬੇਟਾ ਅਰਜਨ ਸਿੰਘ ਦੇ ਦੂਜੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ ਸਤਿਗੁਰਾਂ ਚਰਨ ਪਰਸੇ ਸਤਿਗੁਰ ਕਿਰਪਾ ਕਰਨ ਬੱਚੇ ਨੂੰ ਦਰੋਂ ਕਰੋ ਗੁਰਸਿੱਖੀ ਜਿਵੇਂ ਤਾਂ ਨਾਮ ਬਣੇ ਦਾਤਾਂ ਬਖਸ਼ਿਸ਼ ਕਰਨ ਆਓ ਰਲ ਕੇ ਨਾ ਸਹੀ ਬਣੇ ਜਾਪ ਕਰੀਏ ਜੀ ਸਾਰੀ ਸੰਗਤ ਆਪਣੇ ਹਾਜ਼ਰੀ ਲਾਇਓ ਕੋਈ ਵੀ ਸੁਨਾਬਾਜ ਨਾ ਰਹੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੀ ਸਾਧ ਸੰਗਤ ਜੀ ਸੇਵਕ ਪਰਿਵਾਰ ਵੱਲੋਂ ਆਪਣੇ ਬੱਚੇ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲਿਆ ਹੈ। ਸਤਿਗੁਰੂ ਜੀ ਦਰਬਾਰ ਵਿੱਚ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਸੰਗਤੀ ਰੂਪ ਵਿੱਚ ਸੁਖਨੀ ਸਾਹਿਬ ਜਾਪ ਹੋਏ ਉਪਰੰਤ ਇਲਾਹੀ ਕੀਰਤਨ ਹੋਇਆ ਹੈ। ਸਤਿਗੁਰ ਕਿਰਪਾ ਕਾਰਨ ਬੱਚੇ ਨੂੰ ਤੰਦਰੁਸਤੀ ਦਾਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਮੂਹ ਪਰਿਵਾਰ ਵਿੱਚ ਆਪਸੀ ਮੇਲ ਪਿਆਰ, ਆਪਣੇ ਦਰੋਂ ਘਰੋਂ ਨਾਮ ਅਤੇ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਸਤਿਗੁਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸੋ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: वाहेगुरु जी का खालसा, वाहेगुरु जी की फतेह।
1: ਤੁਸੀਂ ਦੋਨੋਂ ਆ ਜਾਓ।

ਅਸਾਂ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਾਹੀਂ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ

ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਦ ਭੁੱਖ ਹੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ

ਭੋਗ ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਇ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ। ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ।

ਜੋ ਸਤਿਗੁਰੁ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰੁ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਥਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮੈਂ ਹੈ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ।

ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾ

ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ।

ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧੇ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੋਂ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ

ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ,

ਕਾਲ ਪਾਇ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨ ਪਾਵਤ ਬੇਦਾ, ਤਾ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਪਿਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਂ ਹਿਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਰ ਸਜਾ ਪ੍ਰਿਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ, ਅਵ ਰੱਛਾ ਮੇਰੀ ਤੁਮ ਕਰੋ, ਸਿੱਖਿਓ ਵਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ, ਤਾਂ ਕਿ ਤਾਪ ਤਨਕ ਮੈਂ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੀ ਉਬਾਰਾ, ਜਿਨ ਨਰ ਨਾਮ ਤਿਹਾਰੂ ਕਾਹਾ,

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੀਰੈ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਇ ਵਸਿਆ ਦਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀ ਆਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਧਨ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਪਾਗੇ ਹੋ

ਏ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ

ਪੌੜੀ ਤਿੱਥੈ ਤੂ ਸਮਰੱਥ, ਜਿੱਥੈ ਕੋਈ ਨਾ ਹੈ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤਿਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਹੈ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ, ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨਹੁ ਨ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ

ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਜੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਜੋ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 3 ਦੇ ਸਿਰਲੇਖ ਅਧੀਨ ਦਰਜ ਉਪਰੰਤ ਚੌਥੀ ਅਸ਼ਟਪਦੀ ਦੇ ਆਰੰਭਤਾ ਵਿੱਚ ਅੱਜ ਦਾ ਜੋ ਮੁੱਖ ਪਦਾ ਹੈ, ਚੌਥੀ ਅਸ਼ਟਪਦੀ ਦੇ ਸਿਰਲੇਖ ਅਧੀਨ ਪਦਾ ਨੰਬਰ 2 ਦੇ ਸਿਰਲੇਖ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 267 ਪਰ ਸੁਸ਼ੋਭਿਤ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਅੱਜ ਆਪਾਂ ਆਪ ਜੀ ਦੇ ਸਨਮੁਖ ਰੱਖਣੀ ਹੈ, ਪਾਤਸ਼ਾਹ ਜੀ ਕਿਰਪਾ ਕਰਨ

ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ ਨੇ ਆਰੰਭਤਾ ਕੀਤੀ, ਜਿਹ ਪ੍ਰਸਾਦ ਧਰ ਉੱਪਰ ਸੁੱਖ ਬਸੈ। ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਜਿਹ ਪ੍ਰਸਾਦ ਜਿਸ ਦੀ ਕਿਰਪਾ ਦੁਆਰਾ ਧਰ ਉੱਪਰ ਧਰਤੀ ਦੇ ਉੱਪਰ ਇਨਸਾਨ ਸੁਖੀ ਵੱਸ ਰਿਹਾ ਹੈ, ਜਿਹਦੀ ਕਿਰਪਾ ਕਰਕੇ ਇਹ ਸੰਸਾਰ ਵਿੱਚ ਇਸ ਧਰਤੀ 'ਤੇ ਸੁੱਖ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕਰਕੇ ਸਮਝਾ ਦਿੱਤਾ ਕਿ ਜੇ ਪ੍ਰਸਾਦ ਧਰ ਉੱਪਰ ਸੁੱਖ ਬਸੈ, ਸੁੱਤ ਪ੍ਰਾਤ ਮੀਤ ਬਨਿਤਾ ਸੰਗ ਹੱਸੈ। ਕਹਿੰਦੇ ਜਿੱਥੇ ਸੁੱਤ, ਸੁੱਤ ਦਾ ਅਰਥ ਹੈ ਪੁੱਤਰ, ਉਸ ਤੋਂ ਉਪਰੰਤ ਮਹਾਰਾਜ ਜੀ ਨੇ ਭਰਾਤ ਸ਼ਬਦ ਭਰਾ ਵਾਸਤੇ ਵਰਤਿਆ, ਮੀਤ ਸ਼ਬਦ ਮਿੱਤਰ ਵਾਸਤੇ, ਬਨਿਤਾ ਸ਼ਬਦ ਪਤਨੀ ਇਸਤਰੀ ਵਾਸਤੇ ਵਰਤਿਆ। ਸੰਗ ਹੱਸੈ, ਮਹਾਰਾਜ ਕਹਿਣਗੇ ਉਹਨਾਂ ਦੀ ਸੰਗਤ ਵਿੱਚ ਤੂੰ ਬਹੁਤ ਖੁਸ਼ ਹੈ। ਜਿਸ ਅਕਾਲ ਪੁਰਖ ਦੀ ਕਿਰਪਾ ਸਦਕਾ ਮਹਾਰਾਜ ਜੀ ਕਹਿੰਦੇ ਤੂੰ ਧਰਤੀ 'ਤੇ ਸੁੱਖ ਦੇ ਵਿੱਚ ਵੱਸ ਰਿਹਾ ਹੈ, ਦੁਨਿਆਵੀ ਹਰੇਕ ਸੁੱਖ ਜਿਹੜੇ ਹਨ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹ ਜੀਵਨ ਦੇ ਵਿੱਚ ਤੈਨੂੰ ਪ੍ਰਾਪਤ ਹੋ ਰਹੇ ਹਨ। ਜਿਸ ਦੀ ਕਿਰਪਾ ਸਦਕਾ ਇਹ ਸਾਰਾ ਵਰਤਾਰਾ ਪ੍ਰਗਟ ਹੋ ਰਿਹਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਾਲ ਜ਼ਿਕਰ ਕੀਤਾ ਕਿ ਜੇ ਪ੍ਰਸਾਦ ਪੀਵੈ ਸੀਤਲ ਜਲਾ, ਮਹਾਰਾਜ ਕਹਿਣ ਲੱਗੇ ਜਿਹਦੀ ਕਿਰਪਾ ਦੁਆਰਾ ਇੱਥੋਂ ਤੱਕ ਸੀਤਲ ਜਲ ਦੀ ਵੀ ਦਾਤ ਮਨੁੱਖ ਨੂੰ ਬਹੁਤ ਤਪਸ਼ ਵਰਤ ਰਹੀ ਹੋਵੇ, ਗਰਮੀ ਹੋਵੇ, ਅਤੇ ਸੀਤਲ ਜਲ ਦੀ ਦਾਤ ਕਰਤੇ ਪੁਰਖ ਨੇ ਬਖਸ਼ਿਸ਼ ਕੀਤੀ, ਮਹਾਰਾਜ ਕਹਿਣ ਲੱਗੇ ਸੁਖਦਾਈ ਪਵਨ ਪਾਵਕ ਅਮੁੱਲਾ। ਮਹਾਰਾਜ ਕਹਿਣ ਲੱਗੇ ਜਦੋਂ ਬਹੁਤ ਤਪਸ਼ ਪੈਂਦੀ ਸੀ ਉਸ ਵਕਤ ਠੰਡੀ ਹਵਾ ਨੇ ਠੰਡਕ ਮਹਿਸੂਸ ਕਰਵਾ ਦਿੱਤੀ, ਅਤੇ ਜਦੋਂ ਬਹੁਤ ਕਿਤੇ ਠੰਡਕ ਮਹਿਸੂਸ ਹੁੰਦੀ ਸੀ ਉੱਥੇ ਅੱਗ ਨੇ ਤੁਹਾਨੂੰ ਨਿੱਘ ਦੇ ਦਿੱਤਾ। ਮਹਾਰਾਜ ਕਹਿਣਗੇ ਉਹ ਕਰਤੇ ਪੁਰਖ ਨੇ ਹਰੇਕ ਵਸਤ, ਹਰੇਕ ਦਾਤ ਜਿਹੜੀ ਹੈ ਉਹ ਇਨਸਾਨ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਪ੍ਰਗਟ ਕੀਤੀ। ਅਤੇ ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਜਿਸ ਕਾ ਦੀਆ ਪਹਿਨੇ ਖਾਏ ਤਿਰਸ ਸਿਉਂ ਆਲਸ ਕਿਉਂ ਬਣੇ ਮਾਏ। ਮਹਾਰਾਜ ਜੀ ਕਹਿੰਦੇ ਵੀ ਜਿਹਦਾ ਦਿੱਤਾ ਅਸੀਂ ਸਾਰਾ ਕੁਝ ਛੱਕ ਰਹੇ ਹਾਂ, ਫਿਰ ਉਹਦੇ ਨਾਲ ਆਲਸ ਕਿਉਂ ਹੈ, ਉਹਦੇ ਨਾਲ ਦੂਰੀ ਕਿਉਂ, ਉਹਦੇ ਨਾਲੋਂ ਸੰਬੰਧ ਟੁੱਟ ਕਿਉਂ ਰਿਹਾ ਹੈ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ। ਮਹਾਰਾਜ ਕਹਿਣਗੇ ਉਹਦੀ ਅਰਦਾਸ ਵੀ ਤਾਂ ਜ਼ਰੂਰੀ ਹੈ ਨਾ, ਵੀ ਕਰਤੇ ਪੁਰਖ ਨੇ ਜਿੰਨੇ ਦਾਤ ਦਿੱਤੀ ਉਹਦਾ ਸ਼ੁਕਰਾਨਾ ਆਪਣੇ ਜੀਵਨ ਵਿੱਚ ਬਹੁਤ ਲਾਜ਼ਮੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਹੁਤ ਸੋਹਣਾ ਨਿਰਣਾ ਕਰਕੇ ਸਾਨੂੰ ਸਮਝਾ ਦਿੱਤਾ। ਮਹਾਰਾਜ ਕਹਿਣ ਲੱਗੇ ਕਿ ਕਰਤੇ ਪੁਰਖ ਦਾ ਹੁਕਮ ਹੈ ਕਿ ਇਸ ਧਰਤੀ ਦੇ ਉੱਪਰ ਦੁਨਿਆਵੀ ਤਲ 'ਤੇ ਸਾਰੇ ਸੁੱਖ ਸਾਨੂੰ ਪ੍ਰਾਪਤ ਹੋ ਰਹੇ ਨੇ। ਅਤੇ ਇੱਥੇ ਦੁਨਿਆਵੀ ਤਲ 'ਤੇ ਸੁੱਖ ਕੀ ਹੈ? ਸੁੱਖ ਦਾ ਅਰਥ ਇੱਥੇ ਇਹ ਹੈ ਕਿ ਧਰਤੀ ਦੇ ਉੱਪਰ ਰਹਿਣ ਬਸੇਰੇ ਵਾਸਤੇ ਹਰੇਕ ਦਾਤ ਜਿਹੜੀ ਹੈ ਉਹ ਇਨਸਾਨ ਦੇ ਵਾਸਤੇ, ਜਿੱਥੇ ਰੋਗ ਹੈ ਉੱਥੇ ਇਸੇ ਧਰਤੀ 'ਤੇ ਨਿਰੰਕਾਰ ਨੇ ਔਸ਼ਧੀ ਪ੍ਰਗਟ ਕੀਤੀ, ਦਵਾਈ ਪ੍ਰਗਟ ਕਰ ਦਿੱਤੀ। ਜਿੱਥੇ ਇਸੇ ਧਰਤੀ ਦੇ ਉੱਪਰ ਮਹਾਰਾਜ ਕਹਿਣਗੇ ਇਹ ਸਰੀਰ ਨੂੰ ਪੈਦਾ ਕੀਤਾ ਅਤੇ ਇਸ ਸਰੀਰ ਨੂੰ ਚਲਾਉਣ ਵਾਸਤੇ ਰਿਜਕ ਪੈਦਾ ਕੀਤਾ, ਜਦੋਂ ਰਿਜਕ ਪ੍ਰਗਟ ਹੋਇਆ ਅਤੇ ਫਿਰ ਮਹਾਰਾਜ ਕਹਿਣ ਲੱਗੇ ਰਿਜਕ ਨੂੰ ਪਹੁੰਚਾਉਣ ਵਾਸਤੇ ਸੰਸਾਰ ਵਿੱਚ ਉਹ ਔਸ਼ਧੀਆਂ ਦਿੱਤੀਆਂ ਜਿਹੜੀਆਂ ਜੀਵਨ ਦਾ ਨਿਰਵਾਹ ਕਰ ਸਕਣ। ਸਤਿਗੁਰੂ ਕਹਿੰਦੇ ਪ੍ਰਾਣਾ ਵਾਸਤੇ ਦੋ ਹੀ ਚੀਜ਼ਾਂ ਜ਼ਰੂਰੀ, ਇੱਕ ਭੋਜਨ ਅਤੇ ਇੱਕ ਪਾਣੀ। ਪ੍ਰਾਣਾ ਵਾਸਤੇ ਭੋਜਨ ਅਤੇ ਪਾਣੀ ਨਿਰੰਕਾਰ ਨੇ ਸਭ ਤੋਂ ਤੁਹਾਨੂੰ ਨੇੜੇ ਦੇ ਕੇ ਭੇਜਿਆ, ਸਭ ਤੋਂ ਨੇੜਲੀਆਂ ਚੀਜ਼ਾਂ ਨੇ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜੇ ਪ੍ਰਸਾਦ ਧਰ ਉੱਪਰ ਸੁੱਖ ਬਸੈ, ਸੁੱਤ ਪ੍ਰਾਤ ਮੀਤ ਬਨਿਤਾ ਸੰਗ ਹੱਸੈ। ਸੁੱਖ ਲੈ ਕੇ ਆਪਣੇ ਪਰਿਵਾਰਾਂ ਦੇ ਵਿੱਚ ਮਹਾਰਾਜ ਜੀ ਕਹਿਣਗੇ ਇਨਸਾਨ ਪ੍ਰਸੰਨ ਹੈ,
ਜੇ ਪ੍ਰਸਾਦ ਪੀਵਤ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਸਤਿਗੁਰੂ ਜੀ ਕਹਿੰਦੇ ਉਸ ਦਿਨ ਹਵਾ ਵੀ ਸੁਖਦਾਈ ਹੈ, ਉਸ ਦਿਨ ਇਸ ਜੀਵਨ ਦੇ ਵਿੱਚ ਪਾਵਕ ਵੀ ਸੁਖਦਾਈ ਹੈ ਜਿੱਦਣ ਸਰੀਰ ਨੂੰ ਇਹਦੇ ਦੁਆਰਾ ਸੁੱਖ ਮਿਲ ਰਿਹਾ, ਸਰੀਰ ਵਿੱਚ ਸੁੱਖ ਦੀ ਪ੍ਰਾਪਤੀ ਹੋ ਰਹੀ। ਅਤੇ ਮਹਾਰਾਜ ਜੀ ਕਹਿੰਦੇ ਗੱਲ ਦਾ ਧਿਆਨ ਰੱਖੀਏ, ਜੇ ਪ੍ਰਸਾਦ ਭੋਗਿਆ ਸਭ ਰਸਾ। ਮਹਾਰਾਜ ਜੀ ਕਹਿਣ ਲੱਗੇ ਰਸ, ਦੁਨਿਆਵੀ ਬੇਅੰਤ ਰਸ ਅਸੀਂ ਆਪਣੇ ਜੀਵਨ ਵਿੱਚ ਭੋਗ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦਾ ਜੀਵਨ ਵਿੱਚ ਕਥਨ ਹੈ, ਮਹਾਰਾਜ ਕਹਿਣ ਲੱਗੇ ਅਸੀਂ ਜੇ ਪ੍ਰਸਾਦ ਭੋਗਿਆ ਸਭ ਰਸਾ, ਦੁਨੀਆਂ ਦਾ ਹਰੇਕ ਰਸ ਅਸੀਂ ਜਿਹੜਾ ਹੈ ਉਹ ਭੋਗਣ ਦਾ ਯਤਨ ਕਰਦੇ ਹਾਂ। ਕਦੀ ਖਿਆਲ ਕਰਨਾ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁੱਖ ਬੈਠੇ ਹਾਂ ਕਿ ਦੁਨੀਆਂ ਵਿੱਚ 36 ਪ੍ਰਕਾਰ ਦੇ ਭੋਜਨ, 9 ਤਰ੍ਹਾਂ ਦੇ ਰਸ, ਵੈਸੇ ਖੱਟ ਰਸ ਕਹੇ, 6 ਤਰ੍ਹਾਂ ਦੇ ਰਸ ਕਹੇ, ਪਰ 6 ਤਰ੍ਹਾਂ ਦੇ ਰਸ ਅਸਲ ਵਿੱਚ ਉਦਣ ਅਸਰ ਕਰਨਗੇ ਜਿੱਦਣ ਤੁਹਾਡੀ ਰਸਨਾ ਅਤੇ ਜਿੱਦਣ ਤੁਹਾਡੀ ਜ਼ੁਬਾਨ ਦੇ ਉੱਪਰ ਜਿਹੜਾ ਹੈ ਉਹ ਕਰਤੇ ਪੁਰਖ ਦੀ ਮੇਰਾਮਤ ਹੈ। ਦੁਨੀਆਂ ਵਿੱਚ ਬਹੁਤ ਕੁਝ ਐਸਾ ਹੈ ਕਿ ਜੀਵਨ ਦੇ ਵਿੱਚ ਦਾਤਾਂ ਬਹੁਤ ਨੇ ਪਰ ਜ਼ੁਬਾਨ ਦੇ ਸੈਂਸਰ ਨਹੀਂ ਕੰਮ ਕਰਦੇ, ਜ਼ੁਬਾਨ 'ਤੇ ਰਸ ਨਹੀਂ ਆ ਰਿਹਾ। ਮਹਾਰਾਜ ਕਹਿਣਗੇ ਵੀ ਕਰਤੇ ਪੁਰਖ ਦਾ ਸ਼ੁਕਰਾਨਾ ਹੈ ਜੇ ਨਹੀਂ ਇਸ ਗੱਲ ਦਾ ਯਕੀਨ ਤਾਂ ਆਪਾਂ ਕਿਤੇ ਵੇਖੀਏ ਕਿ ਕਿਤੇ ਜ਼ੁਬਾਨ 'ਤੇ ਥੋੜ੍ਹੀ ਜਿਹੀ ਗਰਮ ਚੀਜ਼ ਲੱਗ ਜਾਏ ਅਤੇ ਤਕਰੀਬਨ 4-4, 5-5 ਘੰਟੇ ਜ਼ੁਬਾਨ ਸੁੰਨ ਰਹਿੰਦੀ ਹੈ। ਇਹਦੇ ਉੱਪਰ ਸਵਾਦ ਤੋਂ ਸਵਾਦ ਚੀਜ਼ ਰੱਖ ਦਿਓ, ਆਪਾਂ ਕਹਿੰਦੇ ਇਹਦਾ ਸਵਾਦ ਹੀ ਨਹੀਂ ਆ ਰਿਹਾ ਕਿਉਂਕਿ ਜ਼ੁਬਾਨ ਜਿਹੜੀ ਹੈ ਉਹਦੇ ਉੱਪਰ ਗਰਮ ਚੀਜ਼ ਲੱਗ ਗਈ, ਕੁਝ ਸਮੇਂ ਵਾਸਤੇ ਸਾਨੂੰ ਸਵਾਦ ਹੀ ਨਹੀਂ ਆਏ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਭ ਤੋਂ ਪਹਿਲਾਂ ਜਦੋਂ ਕੋਈ ਵਸਤ ਦੀ ਬੁਰਕੀ ਆਪਾਂ ਮੁੱਖ 'ਤੇ ਰੱਖਦੇ ਹਾਂ ਅਤੇ ਜ਼ੁਬਾਨ ਦੇ ਉੱਪਰ ਉਹਦਾ ਰਸ ਆ ਰਿਹਾ ਅਤੇ ਸਭ ਤੋਂ ਪਹਿਲਾਂ ਸ਼ੁਕਰ ਹੀ ਇਹ ਹੈ ਕਿ ਕਰਤੇ ਪੁਰਖ ਜਿਹੜੀ ਦਾਤ ਤੁਸੀਂ ਦਿੱਤੀ ਉਹਦਾ ਰਸ ਆ ਰਿਹਾ, ਉਹਦਾ ਸਵਾਦ ਆ ਰਿਹਾ, ਇਹ ਸਭ ਤੋਂ ਵੱਡੀ ਖੁਸ਼ੀ ਹੈ। ਮਹਾਰਾਜ ਜੀ ਕਹਿਣ ਲੱਗੇ ਜੇ ਪ੍ਰਸਾਦ ਭੋਗੈ ਸਭ ਰਸਾ, ਸਾਰੇ ਦੁਨੀਆਂ ਦੇ ਰਸ ਅਸੀਂ ਭੋਗਦੇ ਹਾਂ ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜ਼ਰੂਰੀ ਨਹੀਂ ਹੈ ਕਿ ਰਸ ਕੇਵਲ ਸਰੀਰ ਦੇ ਵਿੱਚ ਜ਼ੁਬਾਨ ਨਾਲ ਭੋਗੇ ਜਾ ਸਕਦੇ, ਬੰਦਾ ਦੁਨੀਆਂ ਦੇ ਉੱਪਰ ਬਹੁਤ ਅੱਖਾਂ ਨਾਲ ਵੀ ਰਸ ਲੈਂਦਾ, ਕੰਨਾਂ ਨਾਲ ਵੀ ਰਸ ਲੈਂਦਾ, ਨਾਸਕਾਂ ਨਾਲ ਵੀ ਰਸ ਲੈਂਦਾ, ਜ਼ੁਬਾਨ ਨਾਲ ਰਸ ਲੈਂਦਾ, ਸਕਿਨ ਨਾਲ ਰਸ ਲੈਂਦਾ, ਹਰੇਕ ਚੀਜ਼ ਵਸਤ ਪਰਮੇਸ਼ਰ ਨੇ ਦਿੱਤੀ। ਪਰ ਮਹਾਰਾਜ ਜੀ ਕਹਿੰਦੇ ਕਿ ਇੱਥੇ ਜਿਹੜਾ ਹੈ ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਮਹਾਰਾਜ ਕਹਿਣਗੇ ਪਰਮੇਸ਼ਰ ਇਸ ਜੀਵਨ ਦੇ ਵਿੱਚ ਸਾਰੀ ਦੀ ਸਾਰੀ ਸਮੱਗਰੀ ਨੂੰ ਪ੍ਰਗਟ ਕਰਕੇ ਆਪ ਇਸ ਧਰਤੀ 'ਤੇ ਸਦੀਵੀ ਸੰਗ ਵਸਿਆ ਹੋਇਆ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਮਹਾਰਾਜ ਜੀ ਕਹਿੰਦੇ ਉਹ ਆਪ ਕਰਤਾ ਪੁਰਖ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ, ਨਾ ਉਹ ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰਹਿ ਪਸਾਓ, ਤੂੰ ਜਾਣ ਹੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਮਹਾਰਾਜ ਜੀ ਕਹਿੰਦੇ ਆਸਨ ਲਾ ਕੇ ਕਰਤਾ ਪੁਰਖ ਇਸ ਧਰਤੀ 'ਤੇ ਬੈਠਾ ਹੈ। ਪਰ ਮਹਾਰਾਜ ਕਹਿਣਗੇ ਇੱਕ ਗੱਲ ਦਾ ਇਹ ਵੀ ਖਿਆਲ ਕਰੀਏ ਕਿ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਜਿੰਨੇ ਦੀਨੇ ਦਿੱਤੇ ਹਨ ਕੀ ਦਿੱਤਾ ਹੈ? ਸਭ ਤੋਂ ਪਹਿਲਾਂ ਮਹਾਰਾਜ ਕਹਿਣਗੇ ਹਸਤ, ਹੱਥ ਦਿੱਤੇ ਹਨ। ਉਸ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਪਾਵ, ਪਾਵ ਦਾ ਅਰਥ ਹੈ ਪੈਰ, ਨੇਤਰ। ਮਹਾਰਾਜ ਜੀ ਕਹਿਣ ਲੱਗੇ ਨੇਤਰ ਦਿੱਤੇ, ਫਿਰ ਕਰਨ, ਕਰਨ ਕਹਿੰਦੇ ਨੇ ਕੰਨਾਂ ਨੂੰ, ਕੰਨ ਵੀ ਦਿੱਤੇ, ਫਿਰ ਦਿੱਤੀ ਰਸਨਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਦਾਤਾਂ ਕਰਤੇ ਪੁਰਖ ਨੇ ਜਿਹੜਾ ਹੈ ਉਹ ਸਾਡੀ ਝੋਲੀ ਵਿੱਚ ਪਾ ਦਿੱਤੀਆਂ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਸਫਲ ਵੀ ਤਾਂ ਕਰਨਾ ਬਹੁਤ ਲਾਜ਼ਮੀ ਹੈ ਕਿ ਜੇ ਇਹ ਦਾਤਾਂ ਦਿੱਤੀਆਂ, ਹੱਥ ਦਿੱਤੇ ਕਿ ਮਨੁੱਖ ਆਪਣੇ ਸਰੀਰ ਦੀ ਹਰੇਕ ਕਿਰਿਆ ਕਰ ਸਕੇ, ਹੱਥ ਦੀ, ਇੱਥੋਂ ਤੱਕ ਕਿ ਹੱਥ ਜਿਹੜਾ ਹੈ ਪ੍ਰਸ਼ਾਦਾ ਛਕਣ, ਸਰੀਰ ਦੇ ਇਸ਼ਨਾਨ ਕਰਨ, ਕੱਪੜੇ ਬਦਲਣ, ਧੋਣ ਤੱਕ, ਹਰੇਕ ਚੀਜ਼ ਤੱਕ, ਕਿਤੇ ਸਰੀਰ ਵਿੱਚ ਦੁੱਖ ਆ ਜਾਏ ਤਾਂ ਹੱਥ ਉੱਥੇ ਪਹੁੰਚ ਜਾਂਦਾ ਹੈ। ਅਤੇ ਪੈਰ ਇਸ ਕਰਕੇ ਦਿੱਤੇ ਵੀ ਜਿੰਨਾ ਮਰਜ਼ੀ ਪੈਂਡਾ ਤੈਅ ਕਰ ਸਕੇ, ਖਲੋ ਸਕੇ, ਬੈਠ ਸਕੇ, ਉੱਠ ਸਕੇ, ਚੱਲ ਸਕੇ। ਇਹਦੇ ਵਾਸਤੇ ਨੇਤਰ ਤਾਂ ਦਿੱਤੇ ਵੀ ਨੇਤਰਾਂ ਨਾਲ ਸਾਰੇ ਸੰਸਾਰ ਦੇ ਆਨੰਦ ਨੂੰ ਵੇਖ ਸਕੇ। ਅੱਜ ਤੱਕ ਦੁਨੀਆਂ ਵਿੱਚ ਇਹੋ ਜਿਹਾ ਕੈਮਰਾ ਨਹੀਂ ਬਣਿਆ ਜਿਹੜਾ ਨੇਤਰ ਵਰਗੀ, ਭਾਵ ਅੱਖਾਂ ਵਰਗੀ ਟੈਕਨੋਲੋਜੀ ਲੈ ਕੇ ਪੈਦਾ ਹੋਇਆ ਹੋਵੇ।
ਪਰ ਇੱਥੋਂ ਤੱਕ ਬੇਸ਼ੁਮਾਰ ਕੀਮਤੀ ਜਿਹੜਾ ਹੈ, ਤੁਸੀਂ ਕੈਮਰਾ ਲੈ ਲਓ, ਜੋ ਕੁਝ ਤੁਸੀਂ ਅੱਖਾਂ ਨਾਲ ਵੇਖ ਸਕਦੇ ਹੋ, ਸਾਹਮਣੇ ਵਿਅਕਤੀ ਨੂੰ ਫੋਟੋ ਖਿੱਚ ਕੇ ਭੇਜ ਦਿਓਗੇ, ਪਰ ਜੋ ਕੁਝ ਤੁਸੀਂ ਵੇਖਿਆ ਉਹ ਨਜ਼ਰ ਨਹੀਂ ਆਏਗਾ। ਜੋ ਕੁਝ ਉਹਦੇ ਵਿੱਚ ਹੋ ਸਕਦਾ ਤਸਵੀਰ ਵੱਡੀ ਹੋ ਜਾਏ, ਹੋ ਸਕਦਾ ਉਹਦੇ ਵਿੱਚ ਰੰਗ ਥੋੜ੍ਹੇ ਜ਼ਿਆਦਾ ਬਿਹਤਰ ਕਰ ਦਿੱਤੇ ਜਾਣ, ਪਰ ਅਸਲ ਵਿੱਚ ਜੋ ਇਹਨਾਂ ਅੱਖਾਂ ਨੇ ਵੇਖ ਲਿਆ ਸਾਰੇ ਪਾਸਿਓਂ ਉਹਦੇ ਵਿੱਚ ਨਹੀਂ ਨਜ਼ਰ ਆ ਸਕਦਾ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਕੀ ਕਥਨ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਉਸ ਤੋਂ ਬਾਅਦ ਰਸਨਾ ਦਿੱਤੀ, ਰਸ ਵਾਸਤੇ ਕੰਨ ਸੁਣਨ ਵਾਸਤੇ ਦਿੱਤੇ, ਪਰ ਭਾਈ ਗੁਰਦਾਸ ਸਾਹਿਬ ਜੀ ਤੋਂ ਪੁੱਛੀਏ ਵੀ ਇਹਨਾਂ ਦੀ ਦੁਨੀਆਂ ਦੇ ਵਿੱਚ ਕਦਰ ਕਦੋਂ ਹੁੰਦੀ ਹੈ, ਦੇ ਤੇ ਦਿੱਤੇ। ਭਾਈ ਗੁਰਦਾਸ ਸਾਹਿਬ ਜੀ ਕਹਿਣ ਕਿ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕਹਿ, ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਮੰਤਰ ਬਚਨ ਧਰਨ ਕਹਿ, ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕੇ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਹਸਤ ਅਮੋਲ ਗੁਰਦੇਵ ਸਿਵ ਕੇ, ਸਫਲ ਚਰਨ ਅਮੋਲ ਪ੍ਰਦਰਸ਼ਨਾ ਕਰਨ ਕਹਿ। ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੀ ਦਾਤ ਪਰਮੇਸ਼ਰ ਨੇ ਚਿਰਾਂ ਪਾਸੋਂ ਇਹ ਸਰੀਰ ਦਿੱਤਾ, ਅਤੇ ਸਤਿਗੁਰੂ ਕਹਿੰਦੇ ਸਰੀਰ ਦੀ ਸਫਲਤਾ ਹੈ ਗੁਰੂ ਦੀ ਚਰਨ ਸ਼ਰਨ ਵਿੱਚ ਜਾ ਕੇ। ਸਭ ਤੋਂ ਪਹਿਲਾਂ ਕਹਿੰਦੇ ਲੋਚਨ ਅਮੋਲ, ਅੱਖਾਂ ਉਦੋਂ ਕੀਮਤੀ ਹੋ ਗਈਆਂ ਕਦੋਂ, ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਕਹਿੰਦੇ ਅੱਖਾਂ ਉਦੋਂ ਕੀਮਤੀ ਹੋ ਗਈਆਂ ਜਦੋਂ ਕੀਮਤੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਕਰ ਲਏ। ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਕਹਿੰਦੇ ਜਿਸ ਦਿਨ ਤੋਂ ਸਤਿਗੁਰੂ ਜੀ ਦੇ ਅਮੋਲਕ ਦਰਸ਼ਨ ਕਰ ਲਏ, ਉਸ ਦਿਨ ਤੋਂ ਅੱਖਾਂ ਵੀ ਕੀਮਤੀ ਹੋ ਗਈਆਂ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹਦਾ ਜ਼ਿਕਰ ਕਰਕੇ ਸਮਝਾ ਦਿੱਤਾ। ਮਹਾਰਾਜ ਕਹਿਣ ਲੱਗੇ, ਜਾਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ, ਇਹ ਭਵਜਲ ਤਾਰੇ, ਅੱਖਾਂ ਦੀ ਇੰਨੀ ਕੁ ਜ਼ਿਆਦਾ ਬਖਸ਼ਿਸ਼ ਪ੍ਰਗਟ ਹੋ ਗਈ ਵੀ ਇਹਨਾਂ ਅੱਖਾਂ ਨੇ ਜਦੋਂ ਤੋਂ ਗੁਰੂ ਦੇ ਦੀਦਾਰ ਕੀਤੇ, ਪਰ ਇਹਨਾਂ ਗੁਰੂ ਦੇ ਦੀਦਾਰਾਂ ਦੇ ਨਾਲ ਹੀ ਜੀਵਨ ਵਿੱਚ ਪਾਰ ਉਤਾਰਾ ਹੋ ਗਿਆ। ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਅਤੇ ਇਹਨਾਂ ਦਰਸ਼ਨਾਂ ਦੀ ਕਦਰ ਭਾਈ ਸਾਹਿਬ ਜੀ ਨੇ ਗੁਰਬਾਣੀ ਵਿੱਚ ਆਪਾਂ ਆਮ ਕਰਕੇ ਵੇਖਦੇ ਹਾਂ, ਜੋ ਵਿਆਖਿਆ ਕੀਤੀ ਭਾਈ ਗੁਰਦਾਸ ਸਾਹਿਬ ਨੇ ਉਹ ਜ਼ਿਕਰ ਕਰਦਿਆਂ ਕਹਿੰਦੇ ਕਿ ਬੇਸ਼ਕੀਮਤੀ ਚੀਜ਼ਾਂ ਪਰ ਨਿਰੰਕਾਰ ਨੇ ਸਾਡੀ ਝੋਲੀ ਵਿੱਚ ਪਾਈਆਂ, ਪਰ ਅੱਖਾਂ ਦੀ ਕਦਰ ਕਰਦਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕਿ ਇਹਨਾਂ ਅੱਖਾਂ ਦੀ ਸਫਲਤਾ ਵਾਸਤੇ ਇਸ ਦਰਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ, ਦੀਜਾ ਕਹਿੰਦੇ ਨੇ ਇਹ ਅੱਖਾਂ ਤਰਸੀਆਂ ਹਨ ਕਰਤੇ ਪੁਰਖ ਦੇ ਦੀਦਾਰਾਂ ਵਾਸਤੇ, ਜਿੱਦਣ ਕੋਈ ਕਰਤੇ ਪੁਰਖ ਦੀ ਮੈਨੂੰ ਦਸ ਪਾ ਦੇ ਮੈਂ ਆਪਣਾ ਸਿਰ ਲਾ ਕੇ ਰੱਖਣ ਵਾਸਤੇ ਤਿਆਰ ਹਾਂ, ਕਿਉਂ ਕਿਉਂਕਿ ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਕੀਮਤੀ ਦਰਸ਼ਨ। ਉਸ ਤੋਂ ਉਪਰੰਤ ਅਗਲੀ ਅਵਸਥਾ, ਮਹਾਰਾਜ ਜੀ ਕਹਿੰਦੇ ਫਿਰ ਅਗਲਾ ਸਮਾਂ ਆ ਗਿਆ ਕੰਨਾਂ ਦਾ, ਸ਼ਰਵਣ ਅਮੋਲ ਗੁਰ ਮੰਤਰ ਧਰਨ ਕਹਿ, ਕਹਿੰਦੇ ਨੇ ਸ਼ਰਵਣ ਅੱਖਾਂ ਤਾਂ ਸਫਲੀਆਂ ਜੀਵਨ ਵਿੱਚ ਜੇ ਦਰਸ਼ਨ ਕਰ ਲੈਣ, ਕੰਨ ਤਾਂ ਸਫਲੇ ਨੇ ਜੇ ਗੁਰੂ ਦਾ ਸ਼ਬਦ ਅੰਦਰ ਸੁਣਨਾ ਸ਼ੁਰੂ ਹੋ ਜਾਏ, ਕਿਉਂਕਿ ਸਤਿਗੁਰੂ ਜੀ ਨੇ ਕੰਨਾਂ ਨੂੰ ਏਡੀ ਵੱਡੀ ਵਡਿਆਈ ਦੇ ਕੇ ਕਿਹਾ ਸੀ ਮਹਾਰਾਜ ਕਹਿਣ ਕੇ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਵਕਾ ਨਾਲ, ਸੁਣਨ ਨਾਲ। ਅਤੇ ਮਹਾਰਾਜ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਪੁੱਛੋ, ਅਤੇ ਬੜਾ ਸੋਹਣਾ ਨਿਰਣਾ ਕਰਦਿਆਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਇਹ ਸ਼ਰਵਣੋ ਮੇਰੇ ਹੋ, ਸੱਚੇ ਸੁਣਨੇ ਨੋ ਪਠਾਏ, ਸੱਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚੇ ਸੁਣਨੇ ਨੋ ਪਠਾਏ। ਮਹਾਰਾਜ ਕਹਿਣਗੇ ਸੱਚ ਨੂੰ ਸੁਣਾਉਣ ਵਾਸਤੇ ਇਸ ਧਰਤੀ 'ਤੇ ਭੇਜਿਆ। ਅਗਲੀ ਅਵਸਥਾ ਚਰਨ, ਇਹਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਸਾਹਿਬ ਜੀ ਕਹਿਣਗੇ, ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕਹਿ, ਨਾਸਕਾ ਨੱਕ ਤਾਂ ਸਫਲ ਹੈ ਜੇ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ ਦੇ ਵਿੱਚ ਤਤਪਰ ਹੋਵੇ। ਅਤੇ ਭਾਈ ਗੁਰਦਾਸ ਸਾਹਿਬ ਕਹਿਣਗੇ, ਰਸਨਾ ਅਮੋਲ ਗੁਰਮੰਤਰ ਸਿਮਰਨ ਕਹਿ, ਜਿੱਦਣ ਜ਼ੁਬਾਨ ਨੇ ਮੰਤਰ ਸਿਮਰਨਾ ਸ਼ੁਰੂ ਕਰ ਦਿੱਤਾ, ਕਰਤੇ ਪੁਰਖ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ, ਸਤਿਗੁਰੂ ਮਹਾਰਾਜ ਕਹਿਣਗੇ ਫਿਰ ਉਦਨ ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ।
ਉੱਥੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਰਸਨਾ ਅਮੋਲ ਗੁਰਮੰਤਰ ਸਿਮਰਨ ਕਹਿ। ਰਸਨਾ ਉਦਣ ਕੀਮਤੀ ਹੋ ਜਾਏਗੀ ਜਿੱਦਣ ਗੁਰੂ ਦਾ ਮੰਤਰ ਸਿਮਰਨ ਕਰੇਗੀ। ਸਤਿਗੁਰੂ ਜੀ ਨੇ ਕਿਹਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁਣ ਨਾ ਤ੍ਰਿਸ਼ਨਾ ਲਾਗਿਆ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੈ ਜਾਂ ਹਰ ਵਸੈ ਮਨ ਆਏ। ਮਹਾਰਾਜ ਜੀ ਕਹਿਣਗੇ ਜਿੱਦਣ ਅੰਦਰ ਰੱਬ ਵਸਣਾ ਹੈ ਤੇ ਰੱਬ ਵਸਣ ਦਾ ਇੱਕੋ ਇੱਕ ਤਰੀਕਾ ਹੈ, ਰਸਨਾ ਤੋਂ ਜਪਣਾ ਪਏਗਾ, ਜ਼ੁਬਾਨ ਤੋਂ ਅਭਿਆਸ ਕਰਨਾ ਪਏਗਾ। ਅਗਲੀ ਅਵਸਥਾ ਭਾਈ ਗੁਰਦਾਸ ਸਾਹਿਬ ਜੀ ਕਹਿਣਗੇ ਹਸਤ ਅਮੋਲ ਗੁਰਦੇਵ ਸੇਵ ਕੇ ਸਫਲ। ਹੱਥ ਤਾਂ ਸਫਲੇ ਨੇ ਜੇ ਗੁਰੂ ਕੀ ਸੇਵਾ ਦੇ ਵਿੱਚ ਤਤਪਰ ਹੋ ਜਾਣ। ਅਤੇ ਨਾਲ ਹੀ ਇਹ ਵੀ ਜ਼ਿਕਰ ਕਰ ਦਿੱਤਾ ਜਿਹਦਾ ਜ਼ਿਕਰ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੇ ਕਬਿੱਤ ਦੁਆਰਾ ਕਰਦੇ ਹਾਂ ਕਿ ਚਰਨ ਅਮੋਲ ਪ੍ਰਦਰਸ਼ਨਾ ਕਰਨ ਕਹਿ। ਚਰਨਾਂ ਦੀ ਸਫਲਤਾ ਤਾਂ ਹੈ ਜੇ ਗੁਰੂ ਦੇ ਦਰ ਦੀ ਪਰਿਕਰਮਾ ਕਰਨ ਲੱਗ ਜਾਣ, ਜੇ ਉੱਦਮ ਵਾਲੇ ਪਾਸੇ। ਹਸਤ ਅਮੋਲ ਗੁਰਦੇਵ ਸੇਵ ਕੇ ਸਫਲ, ਹੱਥ ਤਾਂ ਸਫਲ ਹੋ ਗਿਆ ਜੇ ਸੇਵਾ ਕਰ ਲਈ। ਜੇ ਇੱਥੇ ਮਹਾਰਾਜ ਜੀ ਨੇ ਕਿਹਾ ਕਿ ਜੀਵਨ ਵਿੱਚ ਜਿਸ ਕਰਤੇ ਪੁਰਖ ਨੇ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਜਿਹਨੇ ਇੰਨਾ ਕੁਝ ਦਿੱਤਾ, ਮਹਾਰਾਜ ਕਹਿਣਗੇ ਤਿਸੈ ਤਿਆਗ ਅਵਰ ਸੰਗ ਰਚਨਾ। ਮਹਾਰਾਜ ਕਹਿਣਗੇ ਉਹਨੂੰ ਛੱਡ ਕੇ ਹੋਰ ਪਾਸੇ ਤੁਰ ਪਏ ਆਪਾਂ, ਜਿਹਨੇ ਇੰਨੀਆਂ ਵਡਮੁੱਲੀਆਂ ਦਾਤਾਂ ਦਿੱਤੀਆਂ, ਪਰ ਜਿਹਨੂੰ ਸਮਝ ਆਈ ਅਤੇ ਸਮਝਣ ਵਾਲਾ ਇਨਸਾਨ ਫਿਰ ਸਮਰਪਿਤ ਹੋ ਜਾਂਦਾ। ਮੈਂ ਉਦਾਹਰਣ ਦੇਣ ਲੱਗਾ ਆਪ ਜੀ ਨੂੰ। ਧਮਧਾਨ ਸਾਹਿਬ ਦੇ ਇਲਾਕੇ ਦਾ ਇੱਕ ਗੁਰਸਿੱਖ ਹੋਇਆ ਹੈ ਜਿਹਦਾ ਇਤਿਹਾਸ ਵਿੱਚ ਨਾਮ ਭਾਈ ਫੇਰੂ ਕਰਕੇ ਅਤੇ ਭਾਈ ਮੀਹੇ ਕਰਕੇ ਆਇਆ। ਸੇਵਾ ਦੀ ਸਫਲਤਾ ਕੀ ਹੈ? ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਆਪਾਂ ਵੀ ਸੇਵਾ ਕਰਨ ਆਉਂਦੇ ਹਾਂ, ਰੋਜ਼ ਬਰਤਨ ਸਾਫ਼ ਕਰਦਿਆਂ, ਕੋ ਪ੍ਰਸ਼ਾਦਾ ਬਣਾ ਰਿਹਾ, ਕੋ ਤਿਆਰ ਕਰਕੇ ਪ੍ਰਸ਼ਾਦਾ ਵਰਤਾ ਰਿਹਾ ਹੈ, ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ, ਕੋ ਜੋੜੇ ਘਰ ਵਿੱਚ ਬੈਠਾ ਕਰ ਰਿਹਾ, ਕੋਈ ਨਾ ਕੋਈ ਸੇਵਾ ਕੀਤੀ ਜਾ ਰਹੀ, ਕੋ ਝਾੜੂ ਮਾਰ ਰਿਹਾ, ਪਰ ਕਦੀ ਇੱਕ ਗੱਲ ਦਾ ਖਿਆਲ ਵੀ ਇਹੋ ਜਿਹਾ ਵੀ ਹਾਲਾਤ ਹੋ ਜਾਏ ਵੀ ਸਰੀਰ ਅੱਤ ਦਾ ਦੁਖੀ ਹੋਵੇ, ਸੇਵਾ ਕਰਦਿਆਂ ਕਰਦਿਆਂ ਹੀ ਜਿਹੜੀ ਸੇਵਾ ਕਰ ਰਹੇ ਉਹਦੇ ਤੋਂ ਹੀ ਵੱਡਾ ਦੁੱਖ ਮਿਲ ਰਿਹਾ ਹੋਵੇ, ਅਤੇ ਫਿਰ ਸਰੀਰ ਕਰਕੇ ਬੰਦਾ ਬਹੁਤ ਦੁਖੀ ਹੋਵੇ ਪਰ ਫਿਰ ਵੀ ਉਸ ਸੇਵਾ ਨੂੰ ਪ੍ਰਵਾਨ ਕਰਕੇ ਸਮਰਪਿਤ ਹੋਇਆ ਜਾਵੇ, ਉਹ ਕਿੱਡੀ ਕੁ ਅੰਦਰ ਦੀ ਆਨੰਦ ਦੀ ਬਿਰਤੀ ਹੋਏਗੀ। ਮੈਂ ਆਪ ਜੀ ਨੂੰ ਸੁਰਤ ਕਰਕੇ ਲੈ ਕੇ ਚੱਲਿਆ ਧਮਧਾਨ ਦੇ ਇਲਾਕੇ ਵਿੱਚ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪਹੁੰਚ ਕੀਤੀ ਨਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਪਹੁੰਚਦਿਆਂ ਸਾਰ ਕਈ ਦਿਨ ਦੀਵਾਨ ਲਾਏ। ਇੱਥੇ ਪਰਿਵਾਰ ਰਹਿੰਦਾ ਹੈ ਭਾਈ ਫੇਰੂ ਦਾ, ਇਹਦੇ ਪਿਤਾ ਨੇ ਵੀ ਬੜੀ ਸੇਵਾ ਕੀਤੀ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਧਮਧਾਨ ਰਹੇ ਨਾ, ਦੀਵਾਨ ਲੱਗਣਾ ਅਤੇ ਦੀਵਾਨ ਦੇ ਵਿੱਚ ਸੰਗਤਾਂ ਨੇ ਬੈਠਣਾ ਅਤੇ ਸਾਰਿਆਂ ਨੇ ਆਪੋ ਆਪਣੀ ਸੇਵਾ ਵਿੱਚ ਤਤਪਰ ਹੋ ਜਾਣਾ। ਹੁਣ ਗੱਲ ਇਹ ਸੀ ਕਿ ਤਤਪਰ ਤਾਂ ਸਾਰੇ ਸਨ, ਪਰ ਹੁਣ ਭਾਈ ਫੇਰੂ ਦਾ ਮਨ ਸੀ ਵੀ ਮੈਨੂੰ ਵੀ ਕੋਈ ਸੇਵਾ ਦੇਵੇ। ਸਾਰੇ ਪਾਸੇ ਖੋਜ ਕਰ ਲਈ, ਸਾਰੇ ਪਾਸੇ ਦੇਖਦੇ ਰਹੇ ਵੀ ਕੋਈ ਨਾ ਕੋਈ ਸੇਵਾ ਮਿਲ ਜਾਏ, ਪਰ ਹਰੇਕ ਸੇਵਾ 'ਤੇ ਕੋਈ ਨਾ ਕੋਈ ਬੰਦਾ ਜੁੜਿਆ ਹੋਇਆ। ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਮਹਾਰਾਜ ਕਿਰਪਾ ਕਰੋ, ਮੈਨੂੰ ਸੇਵਾ ਦੀ ਦਾਤ ਦਿਓ। ਤੋ ਸੇਵਾ ਦੀ ਦਾਤ ਫਿਰ ਕਿੱਦਾਂ ਮਿਲੀ? ਸੰਗਤ ਵਿੱਚ ਬੈਠੇ ਅਤੇ ਸੰਗਤ ਵਿੱਚ ਬੈਠਿਆਂ ਗੁਰਬਾਣੀ ਕੀਰਤਨ ਚੱਲ ਰਿਹਾ ਸੀ, ਸੰਗਤਾਂ ਬੈਠੀਆਂ ਅਤੇ ਅਚਾਨਕ ਬਹੁਤ ਤੇਜ਼ ਹਵਾ ਚੱਲੀ ਅਤੇ ਉਹ ਇਲਾਕਾ ਰੇਤਲਾ ਹੈ, ਹਵਾ ਚੱਲਣ ਕਰਕੇ ਰੇਤ ਜਿਹੜੀ ਸੀ ਉਹ ਹਵਾ ਦੇ ਸੰਪਰਕ ਵਿੱਚ ਆਈ ਅਤੇ ਉਹਨੇ ਚੁੱਕ ਕੇ ਰੇਤ ਸਾਰੀ ਸੰਗਤ 'ਤੇ ਸੁੱਟ ਦਿੱਤੀ। ਸਾਰੀ ਮਿੱਟੀ ਖੁੱਲ੍ਹੇ ਵਿੱਚ ਬੈਠੀ ਸੰਗਤ ਦੇ ਉੱਪਰ ਪੈ ਗਈ। ਭਾਈ ਫੇਰੂ ਨੇ ਉਸੇ ਦਿਨ ਉੱਦਮ ਕੀਤਾ ਵੀ ਅੱਜ ਦੋ ਵਾਰੀ ਦੀਵਾਨ ਸੱਜਦਾ ਹੈ ਸਵੇਰੇ ਅਤੇ ਸ਼ਾਮ, ਗਰਮੀ ਵੀ ਬਹੁਤ ਹੈ, ਕਿਉਂ ਨਾ ਇੱਦਾਂ ਕੀਤਾ ਜਾਏ ਵੀ ਪਿੱਤਲ ਦੀ ਗਾਗਰ ਲੈ ਲਈ, ਖੂਹ ਵਿੱਚੋਂ ਭਰ ਕੇ ਲਿਆਉਣੀ ਅਤੇ ਸਾਰੇ ਪਾਸੇ ਸੰਗਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਇੰਨਾ ਕੁ ਜ਼ਿਆਦਾ ਪਾਣੀ ਤਰੌਂਕ ਦੇਣਾ ਜਿਵੇਂ ਮੀਂਹ ਪਿਆ ਹੋਵੇ। ਅੰਮ੍ਰਿਤ ਵੇਲੇ ਉੱਠ ਕੇ ਸਵੇਰ ਦੇ ਦੀਵਾਨ ਤੋਂ ਪਹਿਲਾਂ ਪਹਿਲਾਂ ਪਾਣੀ ਤਰੌਂਕ ਦੇਣਾ। ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜੇ, ਪਾਣੀ ਪਿਆ ਹੋਇਆ ਸੀ ਰੇਤ 'ਤੇ ਸਾਰੇ ਪਾਸੇ ਅਤੇ ਬਹੁਤ ਠੰਡੀ ਹਵਾ
ਇਸ ਰੇਤ ਤੋਂ ਆ ਰਹੀ ਸੀ। ਅਤੇ ਮਹਾਰਾਜ ਜੀ ਨੇ ਕਿਹਾ ਵੀ ਇਹ ਕਿਹਨੇ ਸੇਵਾ ਕੀਤੀ? ਕਹਿੰਦੇ ਮਹਾਰਾਜ ਭਾਈ ਫੇਰੂ ਨੇ ਸੇਵਾ ਕੀਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਭਾਈ ਫੇਰੂ ਮੀਂਹ ਪਵਾ ਦਿੱਤਾ, ਜਿਵੇਂ ਇਹ ਤਾਂ ਮੀਂਹ ਵਾਂਗ ਹੀ ਤੂੰ ਪਾਣੀ ਭਰਾ ਦਿੱਤਾ, ਸਵੇਰੇ ਸ਼ਾਮ ਇਸ ਤਰ੍ਹਾਂ ਕਰਦੇ ਹੋ, ਇਸ ਤਰ੍ਹਾਂ ਲੱਗਦਾ ਜਿਵੇਂ ਮੀਂਹ ਪਿਆ ਹੋਵੇ। ਮਹਾਰਾਜ ਜੀ ਤੁਹਾਡੀ ਕਿਰਪਾ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਅੱਜ ਤੋਂ ਬਾਅਦ ਤੇਰਾ ਨਾਮ ਵੀ ਮੀਹਾਂ ਰੱਖ ਦਿੱਤਾ, ਤੈਨੂੰ ਭਾਈ ਮੀਹੇ ਦੇ ਨਾਮ ਦੇ ਨਾਲ ਜਾਣਨਗੇ। ਕਹਿੰਦੇ ਮਹਾਰਾਜ ਸੱਤ ਬਚਨ, ਬਸ ਇਹ ਬਚਨ ਕਰਨ ਦੀ ਦੇਰ ਭਾਈ ਮੀਹੇ ਨੇ ਦਿਨ ਰਾਤ ਇੱਕ ਕਰ ਦਿੱਤਾ, ਗਾਗਰ ਸਿਰ 'ਤੇ ਹੀ ਰਹਿਣੀ, ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਅਤੇ ਕਈ ਗਾਗਰਾਂ ਭਰ ਕੇ ਪਾਣੀ ਦਾ ਤਰੌਂਕਾ ਲਾਉਣਾ ਅਤੇ ਜਾ ਕੇ ਫਿਰ ਮਿੱਟੀ ਨੇ ਬੈਠਣਾ, ਫਿਰ ਦੀਵਾਨ ਸੱਜਣਾ, ਸੰਗਤ ਬੈਠਣੀ। ਇਸੇ ਤਰ੍ਹਾਂ ਕਈ ਦਿਨ ਲਗਾਤਾਰ ਹੋ ਗਏ ਅਤੇ ਕਈ ਦਿਨਾਂ ਤੋਂ ਬਾਅਦ ਜਿਹੜਾ ਬਿੰਨੂ ਆਪਾਂ ਕਹਿ ਦਿੰਦੇ ਨਾ, ਜਿਹੜਾ ਕੱਪੜੇ ਦਾ ਬਣਾ ਕੇ ਆਮ ਮਿਸਤਰੀ ਜਾਂ ਮਜ਼ਦੂਰ ਸਿਰ 'ਤੇ ਰੱਖਦੇ ਅਤੇ ਉਹਦੇ ਉੱਪਰ ਬਾਲਟਾ ਜਾਂ ਜਿਹਨੂੰ ਬੱਠਲ ਕਹਿ ਦਿੰਦੇ ਉਹ ਰੱਖ ਲੈਂਦੇ ਸੀ, ਜਿਹੜਾ ਇਹਨੂੰ ਰੱਖਦੇ ਸੀ ਨਾ ਬਿੰਨੂ ਸਿਰ 'ਤੇ, ਉਹ ਗਿੱਲਾ ਹੋ ਕੇ ਭਿੱਜ ਭਿੱਜ ਕੇ ਸਿਰ ਜਿਹੜਾ ਸੀ, ਜਦੋਂ ਗਾਗਰ ਰੱਖਦੇ, ਹੁਣ ਦਿਹਾੜੀ ਦੀ ਪਤਾ ਨਹੀਂ ਕਿੰਨੀਆਂ ਕੁ ਗਾਗਰਾਂ ਆਉਂਦੀਆਂ ਸੀ ਅਤੇ ਪਾਣੀ ਵੀ ਡੁੱਲਦਾ ਸੀ ਸਿਰ ਵਿੱਚ, ਅਤੇ ਡੁੱਲਦਿਆਂ ਡੁੱਲਦਿਆਂ ਹੌਲੀ ਹੌਲੀ ਇਹਨੂੰ ਖਿਸਕਦਾ ਸੀ, ਅਤੇ ਜਿੱਥੇ ਜਿਹੜਾ ਸੀ ਉਹ ਇਹਨੂੰ ਰੱਖਿਆ ਉਸ ਜਗ੍ਹਾ ਤੋਂ ਹੌਲੀ ਹੌਲੀ ਸਿਰ ਦੀ ਚਮੜੀ ਗਿੱਲੀ ਰਹਿਣ ਕਰਕੇ ਨਾ ਗਲਣੀ ਸ਼ੁਰੂ ਹੋ ਗਈ। ਹੌਲੀ ਹੌਲੀ ਜਿਹੜਾ ਸੀ ਉਹ ਸਾਰਾ ਸਿਰ ਉੱਪਰੋਂ ਗਲਣਾ ਸ਼ੁਰੂ ਹੋ ਗਿਆ, ਕਿਉਂਕਿ ਭਿੱਜਾ ਰਹਿੰਦਾ ਸੀ 24 ਘੰਟੇ। ਜਦੋਂ ਗਿੱਲਾ ਸਿਰ ਦੇ ਰਹਿਣ ਕਾਰਨ ਉੱਪਰੋਂ ਗਲਣਾ ਸ਼ੁਰੂ ਹੋ ਗਿਆ, ਹਾਲਾਤ ਇਸ ਤਰ੍ਹਾਂ ਦਾ ਵੀ ਜਦੋਂ ਕੰਘਾ ਕਰਦੇ ਸੀ ਤਾਂ ਉਸ ਵਕਤ ਕੁਝ ਮਾਸ ਦੀਆਂ ਟੁਕੜੀਆਂ ਕੰਘੇ ਦੇ ਨਾਲ ਆਉਣੀਆਂ ਸ਼ੁਰੂ ਹੋ ਗਈਆਂ, ਖੂਨ ਸਿਮਣਾ ਸ਼ੁਰੂ ਹੋ ਗਿਆ, ਪਾਣੀ ਸਿਰ ਵਿੱਚੋਂ ਸਿਮਣਾ ਸ਼ੁਰੂ ਹੋ ਗਿਆ, ਅੰਤਾਂ ਦਾ ਦਰਦ ਜਿਹੜਾ ਸੀ ਉਹ ਸਿਰ ਦੇ ਉੱਪਰ। ਪਰ ਭਾਈ ਮੀਹੇ ਨੇ ਸੇਵਾ ਨਹੀਂ ਛੱਡੀ, ਸੇਵਾ ਕਰਦੇ ਰਹਿਣਾ। ਇੱਕ ਦਿਨ ਕੀ ਹੋਇਆ, ਸਤਿਗੁਰੂ ਦਾ ਦੀਵਾਨ ਸੱਜਿਆ ਹੋਇਆ ਅਤੇ ਦੀਵਾਨ ਅਤੇ ਪਿਛਲੇ ਪਾਸੇ ਜਿਹਦੇ ਜਿੱਥੇ ਤੰਬੂ ਲੱਗਾ ਸੀ ਉਹਦੇ ਪਿੱਛੇ ਪਾਸੇ ਆਪਣੇ ਸਿਰ ਦਾ ਪਰਨਾ ਖੋਲ੍ਹਿਆ ਹੋਇਆ ਅਤੇ ਆਪਣੇ ਸਿਰ ਵਿੱਚੋਂ ਜਿਹੜੇ ਕੰਘਾ ਕਰ ਰਹੇ ਸੀ ਮਾਸ ਦੇ ਟੁਕੜੇ ਜਿਹੜੇ ਸੀ ਉਹ ਨਿਕਲ ਰਹੇ ਸੀ, ਉਹਨਾਂ ਨੂੰ ਕੱਢ ਰਹੇ ਸਨ ਬਾਹਰ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਵੇਖ ਲਿਆ ਵੀ ਇੰਨਾ ਮੰਦਾ ਹਾਲ ਸਿਰ ਦਾ, ਮਾਤਾ ਜੀ ਨੂੰ ਵੇਖ ਕੇ ਉਸੇ ਵਕਤ ਹੀ ਪਰਨਾ ਸਿਰ 'ਤੇ ਲਪੇਟ ਲਿਆ। ਮਾਤਾ ਜੀ ਨੇ ਅੰਦਾਜ਼ਾ ਲਾ ਲਿਆ ਵੀ ਹਾਲਾਤ ਬਹੁਤ ਮਾੜਾ ਹੈ। ਸਤਿਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਕਿਹਾ ਵੀ ਆਪਣੇ ਸਿੱਖ ਦੀ ਸਾਰ ਲਓ, ਉਹ ਸੇਵਾ ਕਰਦਿਆਂ ਇੰਨੀ ਤਕਲੀਫ ਕੱਟ ਰਿਹਾ, ਉਹਦਾ ਸਿਰ ਗਲ ਚੁੱਕਾ ਹੈ, ਉਹਦੀ ਸੰਭਾਲ ਕਰੋ। ਅਤੇ ਭਾਈ ਮੀਹੇ ਨੂੰ ਪਤਾ ਲੱਗਣਾ, ਜਦੋਂ ਵੀ ਸਤਿਗੁਰੂ ਨੂੰ ਪਤਾ ਲੱਗ ਗਿਆ, ਭਾਈ ਮੀਹਾ 3 ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ ਹੀ ਨਹੀਂ ਲੱਗੇ ਵੀ ਜੇ ਕਿਧਰੇ ਮਹਾਰਾਜ ਨੇ ਸੱਦ ਲਿਆ ਅਤੇ ਮਹਾਰਾਜ ਨੇ ਕਹਿਣਾ ਵੀ ਇਹ ਸੇਵਾ ਨਹੀਂ ਦੇਣੀ, ਦਿਨ ਇਹ ਸੇਵਾ ਛੱਡ ਦੇ ਅਤੇ ਆਪਣੇ ਪਹਿਲਾਂ ਸਿਰ ਦਾ ਖਿਆਲ ਕਰ ਵੀ ਮੈਂ ਸੇਵਾ ਨਹੀਂ ਛੱਡਣੀ। ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹੀ ਨਹੀਂ ਹੋਏ। ਇੱਕ ਦਿਨ ਫਿਰ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਭੇਜ ਕੇ ਸੱਦ ਹੀ ਲਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮੀਹੇ ਨੂੰ ਸੱਦ ਕੇ ਲਿਆਓ, ਭਾਈ ਮੀਹੇ ਨੂੰ ਸੱਦ ਕੇ ਲਿਆਉਂਦਾ ਮਹਾਰਾਜ ਜੀ ਦੇ ਸਨਮੁਖ। ਸਤਿਗੁਰੂ ਕਹਿੰਦੇ ਵੀ ਭਾਈ ਮੀਹੇ ਬੜੀ ਸੇਵਾ ਕਰਦਾ ਵੀ ਦੱਸ ਕੋਈ ਚਾਹੀਦਾ ਤੈਨੂੰ ਦੇ ਦਈਏ। ਕਹਿੰਦੇ ਨਹੀਂ ਮਹਾਰਾਜ, ਸੇਵਾ ਦਾ ਬਹੁਤ ਸੁੱਖ ਹੈ। ਸਤਿਗੁਰੂ ਕਹਿੰਦੇ ਕੋਈ ਤਕਲੀਫ ਤਾਂ ਨਹੀਂ, ਕੋਈ ਰੋਗ, ਕੋਈ ਦਰਦ ਤਾਂ ਨਹੀਂ? ਕਹਿੰਦੇ ਨਹੀਂ ਮਹਾਰਾਜ, ਤੁਹਾਡੀ ਸੇਵਾ ਵਿੱਚ ਕਾਹਦੀ ਤਕਲੀਫ, ਕਾਹਦਾ ਦਰਦ? ਸਤਿਗੁਰੂ ਕਹਿੰਦੇ ਵੀ ਦੇਖ ਲਓ ਵੀ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਤਾਂ ਨਹੀਂ? ਕਹਿੰਦੇ ਨਹੀਂ ਮਹਾਰਾਜ, ਬੜਾ ਸੁੱਖ ਹੈ। ਸਤਿਗੁਰੂ ਮਹਾਰਾਜ ਕਹਿਣਗੇ ਸਿਰ ਤੋਂ ਪਰਨਾ ਉਤਾਰ ਕੇ ਵਿਖਾਓ। ਜਦੋਂ ਪਰਨਾ ਉਤਾਰਿਆ, ਪਹਿਲਾਂ ਤਾਂ ਕਹਿੰਦੇ ਰਹੇ ਨਹੀਂ ਮਹਾਰਾਜ ਕੁਛ ਨਹੀਂ ਹੋਇਆ, ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ। ਸਤਿਗੁਰੂ ਕਹਿੰਦੇ ਇੱਕ ਵਾਰੀ ਸਿਰ ਤੋਂ ਪਰਨਾ ਤਾਂ ਉਤਾਰ ਕੇ ਵਿਖਾਓ ਨਾ। ਜਦੋਂ ਸਿਰ ਤੋਂ ਪਰਨਾ ਉਤਾਰਿਆ, ਉਸ ਵਕਤ ਜਦੋਂ ਜੂੜਾ ਖੋਲ੍ਹਿਆ ਗਿਆ ਅਤੇ ਉੱਪਰਲਾ ਹਿੱਸਾ

ਬਸ ਆ ਸੇਵਾ ਦੀ ਦਾਤ ਮੈਨੂੰ ਦਿਓ। ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਮਹਾਰਾਜ ਨੇ ਬਾਂਹ ਫੜ ਕੇ ਕੋਲ ਸੱਦ ਕੇ ਕਹਿੰਦੇ, ਮੀਹੇ ਤੂੰ ਗਾਗਰ ਦੀ ਸੇਵਾ ਨਹੀਂ ਨਾ ਛੱਡਣੀ ਚਾਹੁੰਦਾ? ਕਹਿੰਦੇ, ਹਾਂ ਮਹਾਰਾਜ, ਮੈਂ ਗਾਗਰ ਦੀ ਸੇਵਾ ਨਹੀਂ ਛੱਡਣੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਆਹ ਗਾਗਰ ਸਾਨੂੰ ਫੜਾ ਦੇ। ਗਾਗਰ ਭਾਈ ਮੀਹੇ ਨੇ ਸਤਿਗੁਰੂ ਨੂੰ ਫੜਾਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਲੈ ਭਾਈ ਮੀਹੇ, ਆਹ ਲੋਹੇ ਵਾਲੀ ਗਾਗਰ ਅਸੀਂ ਤੇਰੀ ਆਪਣੇ ਕੋਲ ਰੱਖੀ, ਤੇਰੀ ਸੇਵਾ ਸਫਲ ਹੋਈ, ਤੇਰੇ ਹਿਰਦੇ ਨੂੰ ਬਾਣੀ ਦੀ ਗਾਗਰ ਦੇ ਨਾਲ ਭਾਵ ਬਾਣੀ ਰੂਪ ਜਿਹੜਾ ਸ਼ਬਦ ਹੈ ਤੇਰੇ ਹਿਰਦੇ ਦੀ ਗਾਗਰ ਨੂੰ ਭਰ ਦਿੱਤਾ। ਜਿੱਥੇ ਤੂੰ ਪਾਣੀ ਤਰੌਂਕਦਾ ਸੀ ਅਤੇ ਤਪਦੀ ਧਰਤੀ ਠੰਡੀ ਹੋ ਜਾਂਦੀ ਅਤੇ ਹਵਾ ਨਾਲ ਮਿੱਟੀ ਵੀ ਨਹੀਂ ਸੀ ਉੱਡਦੀ, ਕੋਈ ਵੀ ਬੰਦਾ ਵਿਕਾਰਾਂ ਵਿੱਚ ਤਪਿਆ ਹੋਇਆ ਹੋਵੇਗਾ, ਤੇਰੇ ਹਿਰਦੇ ਰੂਪੀ ਗਾਗਰ ਵਿੱਚੋਂ ਨਿਕਲਿਆ ਹੋਇਆ ਸ਼ਬਦ ਰੂਪੀ ਜਲ ਹਰੇਕ ਦੇ ਅੰਦਰ ਨੂੰ ਸ਼ਾਂਤ ਕਰ ਦਿਆ ਕਰੇਗਾ। ਮਹਾਰਾਜ ਕਹਿੰਦੇ, ਪਹਿਲਾਂ ਤੂੰ ਕੇਵਲ ਗਾਗਰ ਫੜ ਕੇ ਪਾਣੀ ਤਰੌਂਕਦਾ ਸੀ, ਪਾਣੀ ਦਾ ਛਿੜਕਾਅ ਕਰਦਾ ਸੀ, ਹੁਣ ਤੈਨੂੰ ਬਾਣੀ ਦੀ ਗਾਗਰ ਦੇ ਦਿੱਤੀ, ਹੁਣ ਤੂੰ ਬਾਣੀ ਦਾ ਛਿੜਕਾਅ ਕਰੇਗਾ। ਉਹੀ ਭਾਈ ਫੇਰੂ ਪੰਥ ਦਾ ਬਹੁਤ ਵੱਡਾ ਪ੍ਰਚਾਰਕ ਬਣਿਆ। ਪਰ ਇਹ ਜੀਵਨ ਦੀ ਪ੍ਰਾਪਤੀ ਕਿੱਥੋਂ ਹੋਈ? ਪ੍ਰਾਪਤੀ ਉਸ ਦਿਨ ਹੋਈ ਜਿਸ ਦਿਨ ਮਹਾਰਾਜ ਜੀ ਦੀ ਇਹ ਗੱਲ ਸਮਝ ਵਿੱਚ ਆ ਗਈ। ਸਤਿਗੁਰੂ ਨੇ ਕਿਹਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ। ਜਿੱਦਣ ਸਮਝ ਆ ਗਈ ਵੀ ਉਹਨੇ ਦਾਤ ਦਿੱਤੀ, ਜਿੱਦਣ ਸਮਝ ਨਹੀਂ ਆਈ ਉਦਣ ਫਿਰ ਬੰਦਾ ਕਹਿੰਦਾ ਵੀ ਇੱਕ ਨੂੰ ਛੱਡ ਕੇ ਦੂਸਰੇ ਪਾਸੇ, ਦੂਸਰੇ ਨੂੰ ਛੱਡ ਕੇ ਫਿਰ ਤੀਸਰੇ ਪਾਸੇ। ਇਸ ਜੀਵਨ ਵਿੱਚ ਆਪਾਂ ਵੀ ਕਹਿੰਦੇ ਵੀ ਗੁਰਦੁਆਰੇ ਆਓ ਅਤੇ ਆਪਾਂ ਕਹਿੰਦੇ ਜੀ ਟਾਈਮ ਨਹੀਂ ਲੱਗਦਾ ਮੱਥਾ ਟੇਕਣ ਦਾ, ਇਹਦਾ ਅਰਥ ਇੱਕ ਦੀ ਜਗ੍ਹਾ ਕਿਸੇ ਹੋਰ ਨੇ ਲੈ ਲਈ। ਸਤਿਗੁਰੂ ਸਾਹਿਬ ਜੀ ਦੀ ਜਗ੍ਹਾ ਕਿਸੇ ਹੋਰ ਨੇ ਲੈ ਲਈ ਕਿ ਜਿੱਦਣ ਦੁਨੀਆਂ ਦੇ ਤਲ 'ਤੇ ਵੀ ਤਾਂ ਇਹੀ ਹੈ ਨਾ, ਜਿੰਨਾ ਚਿਰ ਤੱਕ ਤਾਂ ਮਾਤਾ ਪਿਤਾ ਸੀ, ਆਸਰਾ ਸੀ, ਉੱਦਣ ਮਾਤਾ ਪਿਤਾ ਤੋਂ ਇੰਚ ਵੀ ਬੰਦਾ ਨਹੀਂ ਹਿਲਦਾ, ਅਤੇ ਜਿੱਦਣ ਪਤਾ ਲੱਗਦਾ ਵੀ ਹੁਣ ਪੈਰਾਂ ਸਿਰ ਹੋ ਗਏ, ਆਸਰਾ ਵੀ ਮਿਲ ਗਿਆ, ਬੱਚੇ ਆ ਗਏ, ਪਰਿਵਾਰ ਆ ਗਿਆ, ਫਿਰ ਉਸ ਦਿਨ ਮਾਤਾ ਪਿਤਾ ਵੀ ਕਿਸੇ ਵੇਲੇ ਬੋਝ ਲੱਗਣੇ ਸ਼ੁਰੂ ਹੋ ਜਾਂਦੇ। ਪਰ ਸਤਿਗੁਰੂ ਮਹਾਰਾਜ ਕਹਿਣਗੇ, ਅਤੇ ਪ੍ਰਤੱਖ ਹੈ ਜਿਹਨੂੰ ਗੋਦ ਵਿੱਚ ਬਿਠਾ ਕੇ ਸਾਰਾ ਕੁਝ ਕਰਕੇ ਪਰਿਵਾਰ ਨੇ ਪਾਲ ਲਿਆ ਅਤੇ ਬੰਦਾ ਉਹਦਾ ਤਿਆਗ ਕਰ ਦਿੰਦਾ, ਜਿਹੜਾ ਜਿਹਨੂੰ ਕਮਾਉਣਾ ਪੈਣਾ ਹੈ, ਜਿਹਦੀਆਂ ਦਾਤਾਂ ਨੂੰ ਮਹਿਸੂਸ ਕਰਕੇ ਯਾਦ ਕਰਨਾ ਪੈਣਾ, ਫਿਰ ਉਹ ਕਿੱਥੇ ਚੇਤੇ ਆ ਜਾਏ। ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦਿਆਂ ਕਹਿੰਦੇ, ਐਸੇ ਦੋਖ ਮੂੜ ਅੰਧ ਵਿਆਪੇ। ਮਹਾਰਾਜ ਕਹਿਣਗੇ, ਐਸੇ ਦੋਖ ਮੂੜਖ ਮੂੜ ਵਿਅਕਤੀ ਦੇ ਅੰਦਰ ਅਗਿਆਨਤਾ ਕਰਕੇ ਵਿਆਪਕ ਹੋ ਗਏ ਵੀ ਇਹਨੂੰ ਰੱਬ ਚੇਤੇ ਨਹੀਂ ਆ ਰਿਹਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਅਰਦਾਸ ਕਰਕੇ ਕਹਿੰਦੇ, ਨਾਨਕ ਕਾੜ ਲਿਹੋ ਪ੍ਰਭ ਆਪੇ। ਮਹਾਰਾਜ ਜੀ ਤੁਸੀਂ ਕਿਰਪਾ ਦੇ ਘਰ ਵਿੱਚ ਆਓ ਅਤੇ ਇਹਦੇ ਵਿੱਚੋਂ ਪਾਰ ਉਤਾਰਾ ਕਰ ਦਿਓ, ਇਹਦੇ ਵਿੱਚੋਂ ਕੱਢ ਲਓ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜ਼ਿਕਰ ਕਰਦਿਆਂ ਕਹਿੰਦੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਮੈਂ ਇਹਨਾਂ ਗੱਲਾਂ ਵਿੱਚ ਆ ਗਿਆ, ਨਾ ਤੁਹਾਡੇ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰ ਸਕਿਆ ਅਤੇ ਨਾ ਤੁਹਾਨੂੰ ਸਮਰਪਿਤ ਹੋ ਕੇ ਜੀਵਨ ਦੇ ਵਿੱਚ ਤੁਹਾਡੇ ਵੱਲੋਂ ਦਿੱਤੇ ਹੋਏ ਬੇਅੰਤ ਬੇਸ਼ਕੀਮਤੀ ਤੋਹਫਿਆਂ ਦਾ ਸ਼ੁਕਰ ਮੈਂ ਆਪਣੇ ਜੀਵਨ ਵਿੱਚ ਕਰ ਸਕਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਹੁਣ ਕਿਰਪਾ ਕਰੋ, ਇੱਦਾਂ ਦੀ ਬਿਰਤੀ ਬਣ ਗਈ ਹੈ, ਨਾਨਕ ਕਾਢ ਲਿਹੋ ਪ੍ਰਭ ਆਪੇ ਹੀ ਨਾਨਕ ਦੀ, ਹੁਣ ਕਿਰਪਾ ਕਰਕੇ ਇਹਦੇ ਵਿੱਚੋਂ ਮੇਰਾ ਪਾਰ ਉਤਾਰਾ ਕਰਵਾ ਦਿਓ। ਔਰ ਇਹ ਸਤਿਗੁਰੂ ਜੀ ਦੇ ਦਰ ਦੀ ਬਖਸ਼ਿਸ਼ ਹੈ, ਜਦੋਂ ਅਸੀਂ ਇਸ ਪਾਸੇ ਤੁਰਨ ਦਾ ਯਤਨ ਕਰਾਂਗੇ ਤਾਂ ਮਹਾਰਾਜ ਮਿਹਰਾਮਤ ਕਰਦੇ। ਔਰ ਇੱਥੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਜਿਹੜਾ ਤਕਰੀਬਨ ਆਪਾਂ 5 ਦਿਨਾਂ ਤੋਂ ਲਗਾਤਾਰ ਇਤਿਹਾਸ ਸ਼ੁਰੂ ਕੀਤਾ, ਕੱਲ੍ਹ ਆਪਾਂ ਵਿਚਾਰਿਆ ਸੀ ਕਿ ਜਨਰਲ ਸੁਵੇਗ ਸਿੰਘ ਉਹਨਾਂ ਦੀ ਸ਼ਹਾਦਤ ਹੋ ਗਈ। ਉਸ ਵਕਤ ਸੰਤ ਗਿਆਨੀ ਜਰਨੈਲ ਸਿੰਘ ਜੀ ਉਹਨਾਂ ਨੇ ਮਿਤੀ 5 ਤਰੀਕ ਸ਼ਾਮ ਦੇ ਸਮੇਂ, ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਔਰ ਥੱਲੇ ਵਾਲੀ ਬਿਲਡਿੰਗ ਦੇ ਵਿੱਚ ਜਿਹੜਾ ਸੀ, ਉਸ ਵਕਤ ਇਹ ਫੈਸਲਾ ਕੀਤਾ ਸੀ ਕਿ ਜਿੰਨੇ ਜਾਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਗੁਪਤ ਰਸਤੇ ਇਹੋ ਜਿਹੇ ਸਨ ਕਿ ਜਾ ਸਕਦਾ, ਜਿੰਨੇ ਜਾਣਾ ਛੱਡ ਕੇ ਜਾ ਸਕਦੇ। ਇੱਕ ਗੱਲ ਦਾ ਖਿਆਲ ਕਰੋ, ਹੁਣ ਇੱਥੇ ਜਿਹੜਾ ਹੈ, ਹੁਣ ਇੱਥੇ ਸਰੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਲੇਖੇ ਲੱਗ ਜਾਣਾ, ਜਿੰਨੇ ਜਾਣਾ ਜਾਓ। ਔਰ ਆਪ ਜੀ ਦੇ ਸਨਮੁੱਖ ਬੇਨਤੀ ਵੀ ਕੀਤੀ ਸੀ ਕਿ ਉਸ ਵੇਲੇ ਗਿਆਨੀ ਮੁਖਤਿਆਰ ਸਿੰਘ ਜੀ ਮੁਖੀ ਦਮਦਮੀ ਟਕਸਾਲ ਦੇ ਵਿਦਿਆਰਥੀ, ਉਹ ਕਹਿੰਦੇ ਵੀ ਅਸੀਂ ਕੁਝ ਵਿਅਕਤੀ ਜਿਹੜੇ ਸੀ ਉੱਥੋਂ ਨਿਕਲੇ ਸਾਂ, ਬਾਹਰ ਆਉਣਾ ਅਸੀਂ ਜ਼ਿਆਦਾ, ਪਰ ਅਸੀਂ ਇਹ ਪ੍ਰਣ ਕਰ ਲਿਆ ਸੀ ਕਿ ਦੁਨੀਆਂ ਦੇ ਤਲ 'ਤੇ ਜਿਹੜਾ

0: ਉਹ ਅਸੀਂ ਆਪਣੇ ਆਪ ਨੂੰ ਮਰੇ ਹੋਏ ਪ੍ਰਵਾਨ ਕਰ ਲਿਆ ਸੀ ਵੀ ਪਰਿਵਾਰਾਂ ਨੂੰ ਵੀ ਨਹੀਂ ਦੱਸਣਾ ਅਤੇ ਕੰਮ ਪੰਥ ਵਾਸਤੇ ਕਰਨਾ। ਪਰ ਉੱਧਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ 'ਤੇ ਜਨਰਲ ਕੁਲਦੀਪ ਬਰਾੜ ਵਰਗਿਆਂ ਦਾ ਅਹੰਕਾਰ ਪ੍ਰਗਟ ਹੋ ਰਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦੁਆਲੇ 60 ਗੋਲੇ ਤੋਪਾਂ ਦੇ, ਜਿਹੜੇ ਛੋਟੀ ਤੋਪ ਦੇ ਗੋਲਿਆਂ ਦੇ ਨਾਲ, ਔਰ ਇੱਥੇ ਜਿਹੜਾ 3 ਕਮਾਊ ਫੌਜ ਸੀ, 12 ਬਿਹਾਰ, ਕੁਝ ਗੋਰਖਾ ਰੈਜੀਮੈਂਟ, ਬਿਹਾਰ ਰੈਜੀਮੈਂਟ ਇੱਥੇ ਆਈ ਹੋਈ ਸੀ। ਇਹਨਾਂ ਸਾਰਿਆਂ ਨੇ ਉਸ ਵੇਲੇ ਸਣੇ ਜੁੱਤੀਆਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਿਹੜਾ ਸੀ ਉਹ ਟੈਂਕਾਂ ਸਮੇਤ ਅਤੇ ਬਖਤਰਬੰਦ ਗੱਡੀਆਂ ਸਮੇਤ ਜਿਹੜਾ ਸੀ ਉਹ ਅੰਦਰ ਹਮਲਾ ਕਰਨਾ ਸ਼ੁਰੂ ਕੀਤਾ। ਹੁਣ ਜਨਰਲ ਕੁਲਦੀਪ ਬਰਾੜ ਨੇ ਵੀ ਲਿਖਿਆ ਵੀ ਹੁਣ ਸਾਡੇ ਸਾਹਮਣੇ ਇਹ ਨਹੀਂ ਸੀ ਵੀ ਕੌਣ ਕਿੱਥੇ ਜਾਂ ਕਿਹੜੇ ਨੁਕਸਾਨ ਤੋਂ ਬਚਿਆ ਜਾ ਸਕਦਾ ਜਾਂ ਕਿਹੜੇ ਨੁਕਸਾਨ ਹੋਣ ਤੋਂ ਰੋਕੇ ਜਾ ਸਕਦੇ। ਕਹਿੰਦੇ ਹੁਣ ਸਾਡੀ ਈਨ 'ਤੇ ਗੱਲ ਆ ਗਈ ਸੀ ਕਿ ਇੱਕ ਪਾਸੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਫੌਜ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸੀ, ਪਰ ਮੁੱਠੀ ਭਰ 150 ਦੇ ਕਰੀਬ ਜਿਹੜੇ ਸਿੱਖ ਸੀ ਉਹ ਅੰਦਰ ਸਾਡੇ ਕਾਬੂ ਵਿੱਚ ਨਹੀਂ ਸੀ ਆ ਰਹੇ। ਉਹਨਾਂ ਦੀ ਮੋਰਚਾਬੰਦੀ ਜਨਰਲ ਸੁਵੇਗ ਸਿੰਘ ਨੇ ਇਸ ਢੰਗ ਨਾਲ ਕੀਤੀ ਸੀ ਕਿ ਅਸੀਂ ਬਹੁਤ ਉੱਚੇ ਮੁਖੀ ਆਪਣੇ ਆਪ ਨੂੰ ਸਮਝਦੇ ਸੀ ਫੌਜ ਦੇ, ਪਰ ਸਾਡੀ ਰਣਨੀਤੀ ਵੀ ਉੱਥੇ ਕੰਮ ਨਾ ਸਕੀ। ਕਹਿੰਦੇ ਅਸੀਂ ਗੁੰਬਦ ਦੇ ਉੱਪਰ ਹਮਲਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਜ਼ਹਿਰੀਲੀ ਗੈਸ ਸੁੱਟੀ ਗਈ, ਪਰ ਉਹਦੇ ਵਿੱਚ ਵੀ ਕਹਿੰਦੇ ਨੇ ਗੁਰਸਿੱਖਾਂ ਦੇ ਉੱਪਰ ਬਹੁਤਾ ਕੋਈ ਵੱਡਾ ਅਸਰ ਨਹੀਂ ਹੋਇਆ। ਇੱਥੇ ਫਿਰ ਹੋ ਕੀ ਰਿਹਾ ਸੀ ਕਿ ਕਹਿੰਦੇ ਅਸੀਂ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਫੌਜ ਜੇ ਲੰਗਰ ਆਲ ਵਾਲੇ ਪਾਸਿਓਂ ਫੌਜ ਭੇਜ ਰਹੇ ਸਾਂ, ਕਹਿੰਦੇ ਨੇ ਫੌਜ ਇੱਕਦਮ ਇੱਦਾਂ ਵਿਛ ਜਾਂਦੀ ਸੀ ਜ਼ਮੀਨ 'ਤੇ ਵੀ ਕੋਈ ਵੀ ਬੰਦਾ ਜਿਹੜਾ ਸੀ ਉਹ ਇੱਥੋਂ ਜਿਉਂਦਾ ਬਾਹਰ ਨਹੀਂ ਸੀ ਜਾ ਸਕਦਾ। ਸਾਨੂੰ ਹੈਰਾਨੀ ਹੋ ਰਹੀ, ਪਤਾ ਨਹੀਂ ਲੱਗ ਰਿਹਾ ਸੀ 3-4 ਦਿਨਾਂ ਤੋਂ ਵੀ ਗੋਲੀ ਆ ਕਿੱਥੋਂ ਰਹੀ, ਵੀ ਕਿਹੜੇ ਪਾਸਿਓਂ ਗੋਲੀ ਆ ਰਹੀ। ਫਿਰ ਕਹਿੰਦੇ ਅਸੀਂ ਉਸ ਵਕਤ ਇਸ ਗੱਲ ਦਾ ਫੌਜ ਨੂੰ 5 ਜੂਨ ਦੀ ਰਾਤ ਨੂੰ ਵੀ 10,000 ਬੋਤਲ ਜਿਹੜੀ ਸੀ ਇਹ 1 ਤਰੀਕ ਤੋਂ ਲੈ ਕੇ ਅਤੇ ਮਿਤੀ 6 ਤਰੀਕ ਤੱਕ ਜਿਹੜਾ ਉਹਨੇ ਲਿਖਤ ਵਿੱਚ ਲਿਖਿਆ ਵੀ ਤਕਰੀਬਨ ਜਿਹੜੀ ਉਹ 10,000 ਬੋਤਲ ਸ਼ਰਾਬ ਦੀ ਦਾ ਪ੍ਰਬੰਧ ਕੀਤਾ ਜਾ ਚੁੱਕਾ ਸੀ ਕਿ ਫੌਜ ਇਸ ਤਰ੍ਹਾਂ ਨਹੀਂ ਸੀ ਹੁਣ ਲੜ ਸਕਦੀ। ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਵੀ ਫੌਜੀਆਂ ਨੇ ਉਸ ਵੇਲੇ ਬੋਤਲਾਂ ਠੰਡੀਆਂ ਕਰਨ ਵਾਸਤੇ ਜਾਂ ਠੰਡੀਆਂ ਰੱਖਣ ਵਾਸਤੇ ਸਰੋਵਰ ਦੇ ਜਲ ਦੀ ਵੀ ਕਈ ਦਿਨਾਂ ਵਿੱਚ ਵਰਤੋਂ ਕੀਤੀ। ਉੱਥੇ ਜਿਹੜੀ ਵਿਚਲੀ ਸੰਗਤ ਸੀ ਉਹਦੀ ਇੰਨੀ ਕੁ ਜ਼ਿਆਦਾ ਬੇਅਦਬੀ ਕੀਤੀ ਗਈ ਕਿ ਇੱਕ ਬਜ਼ੁਰਗ ਦਾ ਜ਼ਿਕਰ ਇਤਿਹਾਸਕਾਰਾਂ ਨੇ ਲਿਖਿਆ ਜਾਂ ਬਾਜ ਰਾਖਾ ਦੇ ਵਿੱਚ, ਉਹ ਕਹਿੰਦੇ ਇੱਕ ਬਜ਼ੁਰਗ ਪਰਿਕਰਮਾ ਦੇ ਵਿੱਚ ਆਪਣੇ ਆਖਰੀ ਸਵਾਸਾਂ 'ਤੇ ਸਨ ਅਤੇ ਆਖਰੀ ਸਵਾਸਾਂ 'ਤੇ ਉਹ ਇੱਕੋ ਗੱਲ ਕਹਿ ਰਹੇ ਸੀ, ਕਹਿਣ ਲੱਗੇ ਵੀ ਪਾਣੀ ਮੈਨੂੰ ਦੇ ਦਿਓ, ਕੋਈ ਆਸੇ ਪਾਸੇ ਆਵਾਜ਼ ਸੁਣਦਾ ਹੋਵੇ। ਕਹਿੰਦੇ ਨੇ ਇੱਕ ਫੌਜ ਦਾ ਵਿਅਕਤੀ ਬੂਟਾਂ ਸਮੇਤ ਕੋਲ ਆਇਆ ਅਤੇ ਕੋਲ ਆਣ ਕੇ ਕਹਿੰਦਾ ਜੀ ਦੱਸੋ, ਉਹ ਕਹਿੰਦੇ ਮੈਨੂੰ ਪਾਣੀ ਚਾਹੀਦਾ ਹੈ ਅਤੇ ਆਪਣੇ ਪਾਸੇ ਵਾਲੇ ਵਿਅਕਤੀ ਨੂੰ ਜਿਹੜਾ ਹੈ ਉਹ ਕਹਿੰਦਾ ਇਹਨਾਂ ਨੂੰ ਪਾਣੀ ਚਾਹੀਦਾ ਹੈ। ਅਤੇ ਉਸ ਵਕਤ ਕਹਿੰਦੇ ਪਾਣੀ ਜਿਹੜਾ ਸੀ ਉਹ ਪਾਣੀ ਮੰਗਵਾ ਕੇ ਅਤੇ ਉਸ ਗਲਾਸ ਵਿੱਚ ਸਿਗਰਟ ਘੋਲ ਕੇ ਕਹਿੰਦਾ ਵੀ ਆ ਜਿੰਨਾ ਤੁਸੀਂ ਪੀਣਾ ਉਹ ਪੀ ਸਕਦੇ ਹੋ। ਕਹਿੰਦੇ ਉਸ ਵੇਲੇ ਬਜ਼ੁਰਗ ਨੇ ਇੱਕ ਗੱਲ ਆਖੀ, ਕਹਿਣ ਲੱਗੇ ਮੈਂ ਤੇਰੇ ਪਿਓ ਦੀ ਉਮਰ ਦਾ ਹਾਂ, ਮੇਰੇ ਨਾਲ ਇੱਦਾਂ ਦਾ ਸਲੂਕ ਨਹੀਂ, ਅਸੀਂ ਅੰਮ੍ਰਿਤਧਾਰੀ ਹਾਂ, ਬੀੜੀ ਨੇੜੇ ਵੀ ਨਹੀਂ। ਕਹਿੰਦੇ ਨੇ ਉਸ ਵੇਲੇ ਗੁੱਸੇ ਵਿੱਚ ਆਏ ਨੇ ਸਰੋਵਰ ਦੇ ਵਿੱਚ ਸੁੱਟ ਦਿੱਤਾ। ਉਸ ਬਜ਼ੁਰਗ ਨੂੰ ਖੂਨ ਨਾਲ ਭਰੇ ਹੋਏ ਸਰੋਵਰ ਵਿੱਚ ਸੁੱਟਿਆ ਗਿਆ। ਇੱਥੋਂ ਤੱਕ ਇੱਕ ਬੱਚਾ ਜਿਹੜਾ ਜੰਮੂ ਕਸ਼ਮੀਰ ਤੋਂ ਪਰਿਵਾਰ ਨਾਲ ਆਇਆ ਸੀ, ਗੁਰਮੁਖੋ ਦੀ ਲੱਤ ਤੋਂ ਫੜ ਕੇ ਮਾਂ ਦੀ ਗੋਦ ਵਿੱਚੋਂ ਖੁਜ ਖੋਹ ਕੇ ਥਮਲੇ ਦੇ ਨਾਲ ਮਾਰ ਕੇ ਇੱਕਦਮ ਉਹਦਾ ਸਿੱਟ ਪਟਕਾ ਕੇ ਖਤਮ ਕਰ ਦਿੱਤਾ ਗਿਆ। ਉਹ ਬੱਚਾ ਤਾਂ ਅੱਤਵਾਦੀ ਨਹੀਂ, ਫੌਜ ਦੀ ਨਜ਼ਰ ਵਿੱਚ ਉਹ ਬੱਚਾ ਤਾਂ ਬੱਚਾ ਹੀ ਸੀ। ਉਸ ਤੋਂ ਬਾਅਦ ਇੱਕ ਪਰਿਵਾਰ ਇੱਥੇ ਪਹੁੰਚਦਾ ਹੈ ਜਿਹੜਾ ਪਹਿਲੀ ਵਾਰ ਹਰਿਮੰਦਰ ਸਾਹਿਬ ਆਪਣੇ ਬੱਚੇ ਨੂੰ ਮੱਥਾ ਟਿਕਾਉਣ ਵਾਸਤੇ ਆਇਆ, ਫੌਜ ਨੇ ਉਸ ਬੱਚੇ 'ਤੇ ਗੋਲੀ ਮਾਰੀ, ਉਸ ਬੱਚੇ 'ਤੇ ਗੋਲੀ ਲੱਗ ਕੇ ਉਸ ਬੱਚੇ ਤੋਂ ਗੋਲੀ ਪਾਰ ਹੋ ਕੇ ਉਸ ਮਾਂ ਦੀ ਛਾਤੀ 'ਤੇ ਗੋਲੀ ਲੱਗੀ। ਉਹ ਨੁੱਕਰ ਵਿੱਚ ਬੈਠੀ ਬੱਚੇ ਨੂੰ ਜਿਹੜਾ ਸੀ ਉਹ ਦੁੱਧ ਪਿਆ ਰਹੀ, ਪਰ ਦੁੱਧ ਪਿਆਉਂਦੇ ਬੱਚੇ ਦੇ ਉੱਪਰ ਗੋਲੀ ਮਾਰ ਕੇ ਜਿਹੜਾ ਸੀ, ਔਰ ਉਸ ਵਕਤ ਤੋਂ ਉਸ ਬੱਚੇ ਦਾ ਹਾਲਾਤ ਅਤੇ ਇੱਥੋਂ ਤੱਕ ਕਈ ਉੱਥੇ ਜ਼ਿਕਰ ਆਉਂਦਾ ਕਿ ਸਾਡੀਆਂ ਮਾਤਾਵਾਂ ਭੈਣਾਂ ਸੰਗਤੀ ਰੂਪ ਵਿੱਚ ਗਈਆਂ ਸਨ, ਜਿਨ੍ਹਾਂ ਦਾ ਸੱਤ ਭੰਗ ਜੋ ਉਸ ਵਕਤ ਫੌਜ ਨੇ ਮਾੜੀਆਂ ਕੁਰੀਤੀਆਂ ਕੀਤੀਆਂ ਬਿਆਨਬਾਜ਼ੀ ਤੋਂ ਵੀ ਭਰਾ। ਫਿਰ ਉੱਥੇ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਨੇ ਫੈਸਲਾ ਕੀਤਾ ਸੀ ਸਵੇਰੇ 10 ਵਜੇ ਦੇ ਕਰੀਬ। ਭਾਈ ਅਮਰੀਕ ਸਿੰਘ ਜੀ ਨਾਲ ਸਨ। ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਤੋਂ ਅਰਦਾਸਾਂ ਸੋਧ ਕੇ ਫਿਰ ਸਾਹਮਣੇ ਆਣ ਕੇ ਆਹਮੋ ਸਾਹਮਣੇ ਮੁਕਾਬਲਾ ਕਰਨ ਦਾ ਫਿਰ ਫੈਸਲਾ ਕੀਤਾ ਸੀ। ਕਹਿੰਦੇ ਨੇ ਜਿਸ ਵਕਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਆਪ ਬਿਲਕੁਲ ਸਾਹਮਣੇ ਆਣ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬਾਈ ਵਾਲੇ ਪਾਸੇ ਇੱਧਰੋਂ ਫਿਰ ਫੌਜ ਦਾ ਮੁਕਾਬਲਾ ਕਰਦੇ ਹੋਏ ਆਹਮੋ ਸਾਹਮਣੇ ਦਾ ਯੁੱਧ ਹੋਇਆ। ਇੱਥੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਿੱਥੇ ਨਿਸ਼ਾਨ ਸਾਹਿਬ ਨੇ, ਔਰ ਇਸ ਜਗ੍ਹਾ ਦੇ ਉੱਪਰ ਭਾਈ ਅਮਰੀਕ ਸਿੰਘ ਅਤੇ ਭਾਈ ਸੰਤ ਗਿਆਨੀ ਜਰਨੈਲ ਸਿੰਘ ਅਤੇ ਕੁਝ ਗੁਰਸਿੱਖ ਭਾਈ ਰਛਪਾਲ ਸਿੰਘ ਨਾਲ ਸਨ। ਇੱਥੇ ਫਿਰ ਉਹਨਾਂ ਦੀ ਦੋਨਾਂ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਨਜ਼ਦੀਕ ਅੱਜ ਦੇ ਦਿਨ ਸ਼ਹਾਦਤ ਹੋਈ। ਅਤੇ ਦੁਨੀਆਂ ਦੇ ਵਿੱਚ, ਔਰ ਇਹ ਪਹਿਲਾਂ ਹੀ ਲਿਖਿਆ ਜਾ ਚੁੱਕਾ ਸੀ, ਪਹਿਲਾਂ ਤਾਂ ਇਹ ਲਿਖਤ ਜਿਹੜੀ ਸੀ ਉਸ ਵਕਤ ਬੇਅੰਤ ਲੋਕਾਂ ਨੇ ਪੜ੍ਹੀ ਵੀ, ਜਿੱਥੇ ਇਕਬਾਲ ਨੇ ਇਹ ਗੱਲ ਲਿਖੀ ਸੀ ਕਿ ਸਾਰੇ ਯਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਲਿਖਿਆ। ਪਰ ਜਦੋਂ ਉਹਦੇ ਨਾਲ ਵੀ ਦਗਾ ਆਇਆ, ਉਹਨੇ ਕਿਹਾ ਸ਼ਰਮਸ਼ੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਏ। ਆਪਣੇ ਬਰਾਬਰ ਦੇ ਸ਼ਹਿਰੀਆਂ ਦੇ ਉੱਪਰ ਏਡਾ ਵੱਡਾ ਤਸ਼ੱਦਦ, ਉਹਦੇ ਧਾਰਮਿਕ ਅਸਥਾਨਾਂ ਦੇ ਨਾਲ ਕੁਰੀਤੀ ਕੀਤੀ ਗਈ। ਗੁਰਮੁਖੋ, ਅੱਜ ਇਸ ਗੱਲ ਦਾ ਨਿਰਣਾ ਯਾਦ ਰੱਖੀਏ। ਆਪਾਂ ਬਹੁਤ ਕੁਝ ਬਾਹਰੋਂ ਪਰੇ ਪਰੇ ਕਰਕੇ ਚਲੇ ਜਾਂਦੇ ਹਾਂ ਵੀ ਆਹ ਕੁਝ ਹੋ ਗਿਆ ਸੀ, ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਇੱਦਾਂ ਕਰ ਲੈਣਾ ਚਾਹੀਦਾ ਸੀ। ਕੌਮ ਦੇ ਪ੍ਰਥਾਏ ਜੂਝਣ ਵਾਲੇ ਯੋਧਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਜੇ ਕੌਮ ਦੀ ਸਰਦਾਰੀ ਰਹੇਗੀ ਤਾਂ ਸ਼ਹਾਦਤਾਂ ਲਾਜ਼ਮੀ ਨੇ। ਔਰ ਇੱਥੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਅੱਜ ਅਸੀਂ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਸਤਿਗੁਰੂ ਦੀ ਕਿਰਪਾ ਕਰਨ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ, ਸਤਿਗੁਰੂ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣ ਦੀ ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਸਨ। ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਇਹਨਾਂ ਤੋਂ ਬਾਅਦ ਸੰਤ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਉਹ ਵੀ ਪਹੁੰਚ ਰਹੇ ਨੇ। ਅਤੇ ਅੱਜ ਦੇ ਵਿਸ਼ੇਸ਼ ਦੀਵਾਨ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜ ਰਹੇ ਨੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਿੱਖ ਕੌਮ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਾਪਤ ਰੱਖਣ। ਸੋ ਕੱਲ੍ਹ ਦੇ ਦੀਵਾਨ, ਕੱਲ੍ਹ ਨੂੰ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪੈਣਗੇ 9:15 ਵਜੇ। ਕੱਲ੍ਹ ਦੇ ਦੁਪਹਿਰ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਵੀ ਇਸੇ ਤਰ੍ਹਾਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਹੋਏ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਰਕਾਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਗੁਰੂ ਪ੍ਰਸਾਦ ਸਿੰਘ ਜੀ ਇੰਨੀ ਸੇਵਾ ਜੱਥੇ ਦੀ ਪ੍ਰਵਾਨ ਕਰਨੇ ਜੀ, ਸਤਿਕਾਰਯੋਗ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ। ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸੋਂ ਕਥਾ ਵਿਚਾਰ ਸਰਵਣ ਕਰਨੀ ਹੈ ਜੀ। ਸੋ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ, ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਖੇ ਦੇ ਮਾਂ ਬਾਪ ਅਨੁਸਾਰ। ਅੱਜ ਦੇ ਵਿਸ਼ੇਸ਼ ਦੀਵਾਨ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਤੌਰ 'ਤੇ ਸੱਜ ਰਹੇ ਨੇ। ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਸੰਪਰਦਾਇ, ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ, ਸੰਤ ਬਾਬਾ ਚਰਨ ਸਿੰਘ ਜੀ ਸਰਹਾਲੀ ਸਾਹਿਬ। ਸੋ ਮੈਂ ਇੱਕ ਮਿੰਟ ਵਾਸਤੇ ਆਪ ਜੀ ਦੇ ਨਾਲ ਮਹਾਂਪੁਰਖਾਂ ਬਾਰੇ ਦੱਸਾਂਗਾ। ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ, ਇਹਨਾਂ ਦੀਆਂ ਸੇਵਾਵਾਂ, ਇਸ ਸੰਪਰਦਾ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ, ਬੇਅੰਤ ਗੁਰੂ ਘਰ ਦੀਆਂ ਸੇਵਾਵਾਂ, ਇਮਾਰਤਾਂ ਗੁਰੂ ਘਰ ਦੀਆਂ ਸੇਵਾਵਾਂ ਬਣਾਉਣ ਦੀਆਂ ਸੇਵਾਵਾਂ ਚੱਲ ਰਹੀਆਂ ਨੇ। ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸਨ ਤਾਂ ਇਸ ਸੰਪਰਦਾ ਨੇ ਸੰਗਤਾਂ ਦੇ ਸਹਿਯੋਗ ਸਦਕਾ ਤਕਰੀਬਨ ਮਾਝੇ ਦੇ 9 ਪਿੰਡਾਂ ਦੇ ਬੰਨ ਬੰਨਣ ਦੀਆਂ ਸੇਵਾਵਾਂ ਇਹਨਾਂ ਆਪ ਹੱਥੀਂ ਕੀਤੀਆਂ। ਸੋ ਜਿਸ ਸਦਕਾ ਮਹਾਂਪੁਰਸ਼ਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ

ਦੁਪਹਿਰ ਦੇ ਦੀਵਾਨ ਦੇ ਵਿੱਚ ਵੀ ਕੱਲ੍ਹ ਦੁਪਹਿਰ ਦੇ ਦੀਵਾਨ ਜੂਨ 1984 ਦਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੱਜ ਰਹੇ ਨੇ। ਸੋ ਕੱਲ੍ਹ ਵੀ ਇਸੇ ਤਰ੍ਹਾਂ ਆਪ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਲ ਮਈਆਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਹਰਨ ਜਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ।

ਸਮੂਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਅੱਜ ਦਾ ਸਮਾਗਮ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਸਭ ਸੰਗਤਾਂ ਭਲੀ ਭਾਤ ਜਾਣੂ ਨੇ, ਕਿਉਂਕਿ ਮੇਰੇ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਘਰ ਦੇ ਕੀਰਤਨੀ ਸਿੰਘਾਂ ਨੇ, ਗੁਰੂ ਘਰ ਦੇ ਪ੍ਰਚਾਰਕਾਂ ਨੇ ਆਪ ਜੀ ਨੂੰ ਗੁਰੂ ਜਸ ਸੁਣਾਉਣਾ ਕੀਤਾ, ਗੁਰੂ ਚਰਨਾਂ ਨਾਲ ਜੋੜਨਾ ਕੀਤਾ, ਹੋਰ ਇਤਿਹਾਸ ਸੁਣਾਇਆ। ਸੋ ਵਾਹਿਗੁਰੂ ਕਿਰਪਾ ਕਰੇ, ਕਿਉਂਕਿ ਵੱਡੇ ਮਹਾਂਪੁਰਸ਼ ਸਤਿਕਾਰ ਜੋ ਸੰਤ ਬਾਬਾ ਤਾਰਾ ਸਿੰਘ ਜੀ ਬਚਨ ਕਰਿਆ ਕਰਦੇ ਸਨ, ਵੀ ਜਿੱਥੇ ਵੀ ਜਾਣਾ ਹੈ ਇਹੀ ਬੇਨਤੀ ਕਰਨੀ ਹੈ, ਪਿਆਰਿਓ ਗੁਰੂ ਦੇ ਲੜ ਲੱਗੋ, ਗੁਰੂ ਕਾ ਅਮਰ ਛਕ ਕੇ ਗੁਰੂ ਵਾਲੇ ਬਣੋ। ਸਤਿਕਾਰਯੋਗ ਸੰਤ ਬਾਬਾ ਚਰਨ ਸਿੰਘ ਜੀ, ਉਹਨਾਂ ਸਾਰੀ ਜ਼ਿੰਦਗੀ ਦੌਰਾਨ ਆਪਣੀ ਨਾ ਸਾਬਣ ਵਰਤਿਆ, ਨਾ ਤੇਲ ਵਰਤਿਆ, ਨਾ ਕੋਈ ਦਵਾਈ ਵਰਤੀ, ਜੋ ਵੀ ਕੋਈ ਵਚਨ ਕਰਨਾ ਗੁਰੂ ਸਾਹਿਬ ਦੇ ਹੁਕਮ ਵਿੱਚ ਰਹਿ ਕੇ ਕਰਨਾ, ਕੋਈ ਸੇਵਾ ਸ਼ੁਰੂ ਕਰਨੀ ਤਾਂ ਵੀ ਸਤਿਗੁਰਾਂ ਦਾ ਹੁਕਮ ਲੈਣਾ, ਜੇ ਹੁਕਮ ਆਇਆ ਸੇਵਾ ਸ਼ੁਰੂ ਕਰਨੀ, ਜੇ ਨਹੀਂ ਆਇਆ ਤਾਂ ਨਹੀਂ ਕਰਨੀ। ਸੋ ਜੇ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਜੀਵਾਂਗੇ ਤਾਂ ਸਤਿਗੁਰੂ ਸਾਡੀ ਰੱਖਿਆ ਕਰਦੇ ਨੇ। ਸੋ ਜਿੰਨੀਆਂ ਵੀ ਸੰਗਤਾਂ ਆ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹੋ, ਮੇਰੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਸਾਰੇ ਸਤਿਗੁਰਾਂ ਚਰਨਾਂ 'ਚ ਅਰਦਾਸ ਕਰਿਓ, ਕਿਉਂਕਿ ਸਤਿਗੁਰੂ ਦਾ ਵਚਨ ਹੈ, ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ। ਜਿਹੜਾ ਖਾਲਸਾ ਪੰਥ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਵੇ, ਇਹ ਆਪਾਂ ਸਭ ਨੇ ਅਰਦਾਸ ਬੇਨਤੀ ਕਰਨੀ ਹੈ। ਵਾਹਿਗੁਰੂ ਜੀ ਕਿਰਪਾ ਕਰਨ, ਜੇ ਅਸੀਂ ਜਨ ਮੰਨ ਕੇ ਅਰਦਾਸ ਕਰਾਂਗੇ ਸਤਿਗੁਰੂ ਸਾਡੀ ਅਰਦਾਸ ਪ੍ਰਵਾਨ ਕਰਨਗੇ। ਹੁਣ ਕੁਝ ਸਮਾਂ ਆਪਾਂ ਸਤਿਗੁਰਾਂ ਦੀ ਹਾਜ਼ਰੀ ਭਰਨੀ ਹੈ, ਜੋ ਵੀ ਸਮਾਂ ਪ੍ਰਬੰਧਕਾਂ ਵੱਲੋਂ ਨਿਸ਼ਚਿਤ ਹੋਇਆ ਹੈ ਉਸ ਸਮੇਂ ਰਹਿੰਦੇ ਵਿੱਚ ਆਪਾਂ ਗੁਰੂ ਜਸ ਕਰਨਾ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੁਰਤ ਨੂੰ ਟਿਕਾਓ ਕਰਕੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਕੇ ਇਸ ਸਮੇਂ ਦਾ ਲਾਹ ਪਿਆਰਿਓ ਪ੍ਰਾਪਤ ਕਰੋ ਜੀ।

ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ ਸੀਤਲ ਸਾਇਆ ਗੈਰ ਫਲ ਪੰਖੀ ਕੇਲ ਕਰੰਤ। ਭਾਈ ਐਸਾ ਬੀਜ ਹਿਰਦੇ ਵਿੱਚ ਨਾਮ ਦਾ ਬੀਜ ਲੈ, ਇੱਥੇ ਵੀ ਤੈਨੂੰ ਸੁੱਖ ਮਿਲੇਗਾ, ਗਾ ਦਰਗਾਹ ਵਿੱਚ ਵੀ ਸੁੱਖ ਤੈਨੂੰ ਉਹਦਾ ਪ੍ਰਾਪਤ ਹੋਵੇਗਾ। ਪਰ ਅਸੀਂ ਕੀ ਕਰਦੇ ਹਾਂ, ਸੁਖਮਨੀ ਸਾਹਿਬ 'ਚ ਅਸੀਂ ਸਰਵਣ ਕਰਦੇ ਹਾਂ ਸਤਿਗੁਰਾਂ ਦਾ ਬਚਨ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਥੋੜ੍ਹਾ ਬਹੁਤਾ ਦਾਨ ਕੀਤਾ ਬਹੁਤ ਸਾਰੇ ਲੋਕਾਂ ਨੂੰ, ਜਿਹਨਾਂ ਦੱਸ ਨਾ ਰਹੀਏ ਉਹਨਾਂ 'ਚ ਬਹੁਤੇ ਇਨਸਾਨ ਬੈਠਦੇ ਨਹੀਂ। ਭਾਈ ਇਹ ਚੀਜ਼ਾਂ ਪੜਦੇ ਵਾਲੀਆਂ ਹੁੰਦੀਆਂ ਨੇ, ਵਾਹਿਗੁਰੂ ਕਿਰਪਾ ਕਰਦਾ ਜਿਹਦੇ ਵਾਸਤੇ ਅਸੀਂ ਕਰ ਰਹੇ ਜੋ ਦਾਨ ਪੁੰਨ ਸਿਮਨ ਕਰ ਰਹੇ ਉਹ ਭਾਈ ਵੇਖ ਰਿਹਾ ਹੈ। ਛਿੱਤਰ ਗੁੰਮ ਜਦ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ।

ਪਰ ਇਨਸਾਨ ਕੈਸਾ ਹੈ। ਮਹਾਰਾਜ ਕਹਿੰਦੇ ਨੇ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਿਹਾਰੀ। ਅਸੀਂ ਸ਼ਬਦ ਦਾ ਅਭਿਆਸ ਕਰਦੇ ਨਹੀਂ ਫਿਰ ਅਸੀਂ ਕਹਿੰਦੇ ਹਾਂ ਸਾਨੂੰ ਰਸਤਾ ਨਹੀਂ ਮਿਲ ਰਿਹਾ। ਸਤਿਗੁਰੂ ਦਾ ਵਚਨ ਹੈ, ਸਤਿਗੁਰੂ ਨੂੰ ਸਭ ਕੁਝ ਵੇਖਦਾ ਜੇਤਾ ਜਗਤ ਸੰਸਾਰ, ਡਿੱਟੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਹਉਮੈ ਮੈਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ, ਅਵਗੁਣੀ ਭਰਪੂਰ ਹੈ ਗੁਣ ਭੀ ਵਸੇ ਨਾਲ, ਬਿਨ ਸਤਿਗੁਰ ਗੁਰ ਨਾ ਜਾਪਣੀ ਵਿਚਰ ਸ਼ਬਦ ਨਾ ਕਰੇ ਵਿਚਾਰ।

ਪਾਈਏ, ਰਸਤਾ ਕਹਿ ਦੇਣਾ ਸੁਣ ਲੈਣਾ ਸੌਖਾ ਹੈ, ਚੱਲਣਾ ਬਹੁਤ ਔਖਾ ਹੈ। ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਬੀਰ ਛਤਰਾਈ ਅੱਤ ਕਣੀ ਹਰ ਜਪ ਹਿਰਦੇ ਮਾਏ, ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਰ ਨਾ ਹੈ। ਜੇ ਕੋਈ ਆਦਮੀ ਮਦਾਰੀ ਖੇਡ ਪਾ ਰਿਹਾ ਉੱਤੋਂ ਗਿਰ ਜਾਵੇ ਉਹਦੀ ਹਾਲਾਤ ਕੀ ਹੋਵੇਗੀ? ਇਸ ਤਰ੍ਹਾਂ ਕੋਈ ਰੱਬ ਦਾ ਪਿਆਰਾ ਸਿਮਰਨ ਕਰ ਰਿਹਾ ਕੋਈ ਵਗਿਆ ਹੋ ਜਾਵੇ, ਐਵੇਂ ਦੇ ਹਾਲਾਤ ਭਾਈ ਬਣ ਜਾਂਦੇ ਨੇ। ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੈ ਕੁਲ ਦਾਸ ਨਾ ਉਪਜੇ ਸੋ ਕੁਲ ਢਾਕ ਪਲਾਸ। ਜਿਸ ਕੁਲ ਦੇ ਵਿੱਚ ਭਾਈ ਕੋਈ ਅਵਤਾਰ ਪੈਦਾ ਹੋ ਜਾਂਦਾ ਨੇ ਉਸ ਕੁਲਾਂ ਦਾ ਆਧਾਰ ਹੋ ਜਾਂਦਾ ਹੈ। ਕਬੀਰ ਸੋਈ ਮੁੱਖ ਧਨ ਹੈ ਜਾਂ ਮੁੱਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ ਪੁੱਤਰ ਹੋਏ ਗੋ ਗ੍ਰਾਮ। ਉਸ ਦੇਹ ਦੀ ਗੱਲ ਕੀ ਕਰਨੀ ਹੈ, ਉਸ ਪਰਿਵਾਰ ਦੀ ਗੱਲ ਕੀ ਕਰਨੀ ਹੈ? ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਉਹ ਇਲਾਕਾ ਹੀ ਕਰ ਜਾਂਦਾ ਹੈ।

ਨਾਸਾ ਪੜ੍ਹ ਲਈ। ਸਤਿਗੁਰਾਂ ਦੀ ਹਾਜ਼ਰੀ ਭਰਦਿਆਂ ਉਹ ਸੁਭਾਗਾ ਸਮਾਂ ਹੈ ਜੋ ਤੁਹਾਨੂੰ ਔਰ ਸਾਨੂੰ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਕਿਉਂਕਿ ਦੁਨੀਆਦਾਰੀ ਰੁਝੇਵੇਂ ਕਿਸੇ ਵੀ ਇਨਸਾਨ ਦੇ ਪਿਆਰੀ ਉਹ ਮੁੱਕਦੇ ਨਹੀਂ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਅਸੀਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠਦੇ ਹਾਂ। ਜਿਸ ਤਰ੍ਹਾਂ ਪਹਿਲਾਂ ਬਚਨ ਕੀਤਾ ਸੀ ਵੀ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਨੇ, ਉਹ ਇਹ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬੁਲਾਏ। ਜਦੋਂ ਅਸੀਂ ਇਕੱਤਰਤਾਈਆਂ ਨਾਲ ਬੈਠਾਂਗੇ, ਵੈਰ ਵਿਰੋਧ ਈਰਖਾ ਸਭ ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਉੱਤੇ ਇਨਸਾਨ ਵਿੱਚ ਦਇਆ ਦੀ ਭਾਵਨਾ ਆ ਜਾਂਦੀ ਹੈ। ਮਹਾਰਾਜ ਕਹਿੰਦੇ ਜੀ ਦਇਆ ਪ੍ਰਵਾਨ, ਧਰਮ ਦੀ ਪਹਿਲੀ ਪੌੜੀ ਪਿਆਰਿਓ ਦਇਆ ਹੈ। ਉਹਦਾ ਟਾਈਮ ਨਹੀਂ ਹੈ, ਜੋ ਪ੍ਰਬੰਧਕਾਂ ਵੱਲੋਂ ਟਾਈਮ ਨਿਸ਼ਚਿਤ ਹੋਇਆ ਸੀ ਉਹ ਖਤਮ ਹੋ ਚੁੱਕਾ ਹੈ। ਸੋ ਸਤਿਗੁਰਾਂ ਦੀ ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਓ, ਇਤਨੀ ਹਾਜ਼ਰੀ ਪ੍ਰਵਾਨ ਕਰੇ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਵੇਗਾ। ਮੈਂ ਸਮੂਹ ਪ੍ਰਬੰਧਕ ਕਮੇਟੀ ਦਾ, ਸਮੂਹ ਇਲਾਕੇ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸਥਾਨ 'ਤੇ ਆਉਣ ਵਾਸਤੇ ਸਾਨੂੰ ਕਿਹਾ, ਸਤਿਗੁਰਾਂ ਦੀ ਹਾਜ਼ਰੀ ਭਰੀ, ਭਾਵੇਂ ਭਾਗੇ ਬਣੇ। ਸੋ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਿਰਪਾ ਕਰਨ, ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੂੰ, ਸੇਵਾਦਾਰਾਂ ਨੂੰ, ਮੈਂਬਰ ਸਾਹਿਬਾਨਾਂ ਨੂੰ, ਸੰਗਤਾਂ ਨੂੰ ਵਾਹਿਗੁਰੂ ਜੀ ਹੋਰ ਬਲ ਬਖਸ਼ਣ ਸੇਵਾ ਕਰਨ ਦਾ। ਇਸ ਤਰ੍ਹਾਂ ਇਹ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਂਦੇ ਰਹਿਣ, ਇਹ ਸਤਿਗੁਰਾਂ ਚਰਨਾਂ 'ਚ ਅਰਦਾਸ ਬੇਨਤੀ ਹੈ। ਆਓ 6 ਪੌੜੀ ਆਨੰਦ ਸਾਹਿਬ ਦਾ ਜਾਪ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਕੋਈ ਰਸਨਾ ਵਾਂਝੀ ਨਾ ਰਹੇ। ਰਾਮ ਕਲੀ ਮਹੱਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਠਾਕੁਰ
1: ਤੁਮ ਪੈਰ ਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾ ਬੋਲੋ ਜੀ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਈ ਸਭ ਥਾਈ ਹੋਇ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਤਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਅਤੇ ਗਵਾਹੀ ਦੇ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ।

ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਤਿ ਦੇ ਕੇ ਅਰਦਾਸ ਗੁਰਬਾਣੀ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਅੱਜ ਦੇ ਦਿਨ ਸਮੇਂ ਦੀ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ

ਸਭ ਹਰਾਮ ਜੇਤਾ ਕਿਸ਼ ਖਾਏ ਦੇ ਮਹਾਂਵਾਕਾਂ ਅਨੁਸਾਰ ਮਿਤੀ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਆਪ ਜੀ ਦੇ ਗੁਰਸਿੱਖਾਂ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ

ਦੀਆਂ ਸ਼ਹਾਦਤਾਂ ਨੂੰ ਸਮਰਪਿਤ ਗੁਰਮਤਿ ਦੀਵਾਨਾਂ ਦੀ ਸੰਪੂਰਨਤਾ ਹੋਈ। ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕਰਨੀ, ਕੌਮ ਦੇ ਵਿੱਚ ਬਲ, ਆਪਸੀ ਏਕਤਾ, ਇਤਫਾਕ, ਬਾਣੀ ਬਾਣੇ ਦੀ, ਗੁਰਸਿੱਖਾਂ ਨੂੰ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ੋ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਰਦਾਰ ਜੁਝਾਰ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਤਿਨ੍ਹਾਂ ਦੇ ਪਿਤਾ ਅੰਮ੍ਰਿਤਪਾਲ ਸਿੰਘ, ਮਾਤਾ ਜਸਮੀਤ ਕੌਰ ਜੀ, ਸਮੂਹ ਸ਼ੇਰਗਿੱਲ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਹੋਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨ ਹੋਏ, ਕਿਰਪਾ ਕਰਨੀ, ਬੱਚੇ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਤੰਦਰੁਸਤੀ, ਗੁਰਸਿੱਖੀ, ਸਿਦਕ ਭਰੋਸਾ ਸੇਵਾਵਾਂ ਥਾਈ ਪਾਉਣੀਆਂ। ਮਾਤਾ ਅਮਰਜੀਤ ਕੌਰ ਜੀ, ਬਿਰਦੀ ਜੀ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਸੰਬੰਧੀ ਸਮੂਹ ਬਿਰਦੀ ਪਰਿਵਾਰ ਵੱਲੋਂ ਅਰਦਾਸ ਬੇਨਤੀ। ਸਤਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣੀ। ਬੇਟੀ ਗੁੰਜਨ ਨਾਗਰਾ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਬੇਨਤੀਆਂ ਦਰ 'ਤੇ ਪ੍ਰਵਾਨ ਕਰਨੀਆਂ। ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ

ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਗੁਰੂ ਘਰ ਵਿਖੇ ਸਮਾਗਮ ਚੱਲ ਰਹੇ ਨੇ ਪਿਛਲੇ ਦਿਨਾਂ ਤੋਂ, ਸੋ ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਸੰਪਰਦਾਇ, ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਿਆਲੀ ਸਾਹਿਬ, ਸੰਤ ਬਾਬਾ ਚਰਨ ਸਿੰਘ ਜੀ ਸਰਿਆਲੀ ਸਾਹਿਬ ਮਹਾਂਪੁਰਖ, ਵਿਸ਼ੇਸ਼ ਤੌਰ 'ਤੇ ਸਮੂਹ ਸੰਗਤਾਂ ਦੇ ਸੱਦੇ 'ਤੇ ਗੁਰੂ ਘਰ ਵਿਖੇ ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਕਥਾ ਵਿਚਾਰਾ ਸਰਵਣ ਕਰਾਈਆਂ ਨੇ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ ਸਮੁੱਚੇ ਜਥੇ ਦਾ ਆਸਟ੍ਰੇਲੀਅਨ ਸਿੱਖਿਆ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੋੜਿਆ ਹੈ। ਸੋ ਮੈਂ ਬੇਨਤੀ ਕਰਾਂ ਸੰਤ ਬਾਬਾ ਸੁੱਖਾ ਸਿੰਘ ਜੀ ਸਮੁੱਚੇ ਜਥੇ ਸਮੇਤ ਉਹਨਾਂ ਦੇ ਨਾਲ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ, ਬਾਬਾ ਬੀਰਾ ਸਿੰਘ ਜੀ, ਭਾਈ ਪਿਆਰਾ ਸਿੰਘ ਜੀ, ਭਾਈ ਸੁਖਦੀਪ ਸਿੰਘ ਜੀ, ਭਾਈ ਚਰਨ ਸਿੰਘ ਜੀ, ਭਾਈ ਪਰਮਿੰਦਰ ਸਿੰਘ ਜੀ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਸਮੁੱਚੇ ਜਥੇ ਨੂੰ ਅਤੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਰਦਾਰ ਮਹਿੰਗਾ ਸਿੰਘ ਜੀ, ਉਹ ਸਮੁੱਚੇ ਜਥੇ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾ ਦੇਣ ਦੀ ਕਿਰਪਾਲਤਾ ਕਰਨਗੇ ਜੀ। ਭਾਈ ਜਸਪੀਰ ਸਿੰਘ ਜੀ ਆ ਜਾਓ ਤੁਸੀਂ ਵੀ ਨਾਲ ਆ ਜਾਓ ਮਹਾਰਾਜ। ਹਾਂਜੀ ਇੱਥੇ ਖੜ੍ਹ ਬੋਲੇ ਸੋ ਨਿਹਾਲ।

ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਗੁਰੂ ਘਰ ਵੱਲੋਂ ਬਖਸ਼ਿਸ਼ ਸਰੂਪਾ, ਬਾਬਾ ਵੀਰਾ ਸਿੰਘ ਜੀ, ਭਾਈ ਪਿਆਰਾ ਸਿੰਘ ਜੀ, ਭਾਈ ਸੁਖਦੀਪ ਸਿੰਘ ਜੀ, ਭਾਈ ਚਰਨ ਸਿੰਘ ਜੀ, ਭਾਈ ਪਰਮਿੰਦਰ ਸਿੰਘ ਜੀ ਆ ਗਿਆ ਨੀ ਜੀ ਨਾ ਬੋਲੇ ਸੋ ਨਿਹਾਲ।

0: ਸੋ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਾਈ ਜਸਬੀਰ ਸਿੰਘ ਜੀ ਬੋਲੇ ਸੋ ਨਿਹਾਲ ਸੋ ਸਾਰੀਆਂ ਸੰਗਤਾਂ ਵੱਲੋਂ ਬਾਬਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਕਥਾ ਵਿਚਾਰਾ ਸਰਵਣ ਕਰਾਈਆਂ ਨੇ। ਸੋ ਇਸ ਸੰਪਰਦਾਇ ਦੇ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਹੜ੍ਹ ਆਏ ਸਨ, ਸੋ ਇਸ ਸੰਪਰਦਾਵਾਂ ਨੇ ਸੰਗਤਾਂ ਦੇ ਸਹਿਯੋਗ ਸਦਕਾ ਤਕਰੀਬਨ ਮਾਝੇ ਦੇ 9 ਪਿੰਡਾਂ ਦੇ ਬੰਨ੍ਹਣ ਦੀਆਂ ਸੇਵਾਵਾਂ ਜੋ ਇਹ ਸੰਪਰਦਾਵਾਂ ਨੇ ਨਿਭਾਈਆਂ ਨੇ, ਜੋ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸਿਰ 'ਤੇ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਲੈਂਦੇ ਰਹਿਣ ਜੀ। ਸੋ ਆਉਣ ਵਾਲੇ ਦਿਹਾੜੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਸਵੇਰੇ 9:15 ਵਜੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਕੱਲ੍ਹ ਨੂੰ ਸਵੇਰੇ 9:15 ਵਜੇ ਭੋਗ ਪੈਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। 8 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ, 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 18 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਵੇਗਾ। 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਜੂਨ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ, ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਦੇ ਪਾਠ, ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਿਜਾਤ ਸੁਣਾਉਣ ਜਾਣਗੇ, ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਕੌੜੀ ਦੇਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਪਾਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾ। ਨਿਤ ਨਿਤ ਜੀੜੇ ਸੰਭਾਲੀਨ ਦੇਖਿਆ ਗਾ ਦੇਵਣ ਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ। ਕਰ ਕਰਿਹ ਪਹੁਚਾ ਸਦੜਿਨ ਤਪਵਨ, ਸਦਣ ਹਾਰ ਸਿਮਰਿਆ ਨਾਨਕ ਸਿਧਿਆ ਬਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋਵੇ ਸੁਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰੱਖ ਵਡਾਏ ਤੋਇ ਰਹਾਓ। ਵਿਸਵੇ ਜਸਿਆਂ ਖੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਨੇਕ, ਨਾਨਕ ਘੜਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਪਵਨ ਚਵਰੋ ਕਰੇ, ਸਗਲ ਬਨਰਾਏ ਫੁੱਲਾਂ ਤੋਂ ਜੋਤੀ। ਕੈਸੀ ਆੜਤੀ ਹੋਏ ਭਵ ਖੰਡਨਾ ਤੇਰੀ ਆਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ। ਸਹਿਸ ਸਵ ਨੈਨ ਨਰ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ,

ਚੌਥਾ ਕਾਮ ਕ੍ਰੋਧ ਨਗਰਵਾ ਭਰਿਆ ਮਨ ਸਾਧੂ ਖੰਡ ਲਖੰਡਾ ਕੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪਨਵਡਾਹੇ ਕਰ ਡੰਡੋਤ ਪਨਵਡਾਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾਹੇ ਜਿਉਂ ਜੋ ਚਲੈ ਚੁ ਵੈਦਕ ਪਾਵੈ ਜਮਕਾਲ ਸਹਿਸਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਗੇ ਅਵਨਾਸੀ ਪੁਰਗ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਿਮੰਡਾਹੇ।

ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦਰੋਂ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਓਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜਿਹੜੀ ਬੇਨਤੀ ਹੈ ਇਸ ਵੇਲੇ ਸੰਧਿਆ ਸਮੇਂ ਦੀ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ। ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪੈਰ ਦਿਨਾਂ ਅਸੀਂ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈਰ ਰਹਿਣ ਆਈ ਹੈ। ਪਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸਮੁੱਚੀ ਸੰਗਤਾਂ ਨੂੰ ਆਪਣੇ ਦਰਸ਼ਨ ਦਾਰਿਆ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਜੀ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸਹਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ। ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਸਤ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਇੱਕ ਐਸੀ ਕੋਮਲਤਾ ਪੈਦਾ ਹੁੰਦੀ ਹੈ ਜਿਸ ਦੀ ਬਰਕਤ ਨਾਲ

ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ਼ਨ ਮਾਹੇ ਮਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤਾ ਗ੍ਰੰਥ ਅਨੇਕੈ ਵੇਦ ਪ੍ਰਾਣ ਸਿਮਰ ਸੁਧ ਆਖਰ ਕੀ ਨੇ ਰਾਮ ਨਾਮ ਏਕੈ ਆਖਰ ਕਿਨਕਾ ਇੱਕ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾਵੈ ਕਾਂਕੀ ਏਕੈ ਦਰਸ ਦੁਆਰੋ ਨਾਨਕ ਪੁੰਨ ਸੰਗ ਮੋਹੇ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਨ ਕਰਮ ਨ ਵਸੈ ਪ੍ਰਭ ਕੈ ਸਿਮਨ ਦੁਖ ਜਮ ਨਸੈ ਪ੍ਰਭ ਕੈ ਸਿਮਨ ਕਾਲ ਪਦ ਹਰੈ ਪ੍ਰਭ ਕੈ ਸਿਮਨ ਦੁਸ਼ਮਣ ਡਰੈ ਪ੍ਰਭ ਸਿਮਰਤ ਕੁਛ ਬਿਗੜ ਨਾ ਲਾਗੈ ਪ੍ਰਭ ਕੈ ਸਿਮਨ ਆਂਦਨ ਜਾਗੈ ਪ੍ਰਭ ਕੈ ਸਿਮਨ ਭਉ ਨਾ ਵਿਆਪੈ ਪ੍ਰਭ ਕੈ ਸਿਮਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਨ ਸਾਧ ਕੈ ਸੰਗ ਸਰਬ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਨ ਜਪ ਤਪ ਪੂਜਾ ਪ੍ਰਭ ਕੈ ਸਿਮਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਨ ਦਰਗੈ ਮਾਨੀ ਪ੍ਰਭ ਕੈ ਸਿਮਨ ਹੋਏ ਸੋ ਭਲਾ ਪ੍ਰਭ ਕੈ ਸਿਮਨ ਸੁਫਲ ਫਲਾ ਸੇ ਸਿਮਰੈ ਜਿਨਾਬ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕੈ ਸਿਮਨ ਉਦਰੈ ਮੁਚਾ ਪ੍ਰਭ ਕੈ ਸਿਮਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਨ ਸਭ ਕੁਛ ਸੁਜੈ ਪ੍ਰਭ ਕੈ ਸਿਮਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਨ ਪੂਰਨ ਆਸਾ ਪ੍ਰਭ ਕੈ ਸਿਮਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਤ ਮੈਂ ਸਮਾਏ ਪ੍ਰਭ ਜੀ ਬਸ ਸਾਧ ਕੀ ਰਸਨਾ ਨਾਨਕ ਜਿਨਕਾ ਦਾਸ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹਿਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨਾਬ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰ ਸੇ ਪਰ ਉਪਕਾਰੀ ਪ੍ਰਭ ਕੋ ਸਿਮਰ ਤਨ ਸਤ ਬਲਿਹਾਰੀ ਪ੍ਰਭ ਕੋ ਸਿਮਰ ਤਿੰਨ ਮੁੱਖ ਸੁਹਾਵੈ ਪ੍ਰਭ ਕੋ ਸਿਮਰ ਤਿੰਨ ਸੁਖ ਵਿਹਾਵੈ ਪ੍ਰਭ ਕੋ ਸਿਮਰ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰ ਤਿੰਨ ਆਨੰਦ ਕਰੇਰੇ ਪ੍ਰਭ ਕੋ ਸਿਮਰ ਬਸਿਆਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਨ ਕਾਰਜ ਪੂਰੇ ਪ੍ਰਭ ਕੈ ਸਿਮਨ ਕਬੂ ਨ ਚੂਰੇ ਪ੍ਰਭ ਕੈ ਸਿਮਨ ਹਰ ਗੁਣ ਬਾਣੀ ਪ੍ਰਭ ਕੈ ਸਿਮਨ ਸਹਿ ਸਮਾਣੀ ਪ੍ਰਭ ਕੈ ਸਿਮਰ ਨੇ ਚਲਾਸਨ ਪ੍ਰਭ ਕੈ ਸਿਮਨ ਕਮਲ ਵਿਗਾਸਨ ਪ੍ਰਭ ਕੈ ਸਿਮਰ ਅਨਹਦ ਚੁਨਕਾਰ ਸੁਖ ਪ੍ਰਭ ਸਿਮਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਸਮਨ ਲਗ ਭੇਦ ਪਾਏ ਹਸਮਨ ਪੈ ਸਿਧ ਜਤੀ ਦਾਤੇ ਹਸਮਨ ਨੀਚੋ ਕੁੰਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਾਰਨਾ ਹਰ ਸਿਮਰਨ ਕਿਉ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ

ਬਾਲ ਪਿਤਾ ਸੁਖਮੀਤ ਨਾ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜਹਾਂ ਮਹਾਂ ਧਿਆਨ ਰੂਪ ਪਰਿੰਦਾ ਲਈ ਤਹਿ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸਕਲ ਹੋਏ ਅਤਿ ਭਾਰੀ ਹਰ ਕੋ ਨਾਮ ਕਿਰਮਾਏ ਉਧਾਰੀ ਅਨਕ ਪੁੰਨ ਚਰਨ ਕਤ ਮਿਨ ਤਰੇ ਹਰ ਕੋ ਨਾਮ ਕੋਟ ਪਾ ਪੜੇ ਗੁਰਮੁਖ ਨਾਮ ਚੁਕੋ ਮਨ ਮੇਰੇ ਨਾਨਕ ਪਾਵੋ ਸੁਖ ਮੇਰੇ ਸਦਾ ਸਿਚ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋ ਸੁਖੀਆ ਲਾਖ ਰੋਰੀ ਬਨ ਨਾ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਰਨ ਕਿਤਨਾ ਬੁਝਾਵੇ ਹਰ ਕਾ ਨਾਮ ਜਪਤ ਅਗਾਵੇ ਜੇ ਮਾਂ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਸ ਨਾਇ ਪੂਰਨ

ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਹੋ ਜਤਨਾ ਬੋਨਦਾਨ ਹੋਮੇ ਵਹ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਵਹ ਭਾਤੀ ਨਹੀਂ ਤੁਲ ਰਾਮ ਨਾਮ ਵੀ ਚਾਰ ਨਾਮ ਗੁਰਮੁਖ ਨਾਮ ਜਪੀ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੇ ਚ ਜੀਵੇ ਮਹਾਦਾਸ ਵੀ ਸਰ ਦੀਵੇ ਅਗਨ ਮਾਹੇ ਹੋਮਤ ਪ੍ਰਾਣ ਕਨਕ ਸਭਾਗ ਭੂਮ ਦਾਨ ਨਿਓਲੀ ਕਰਮ ਕਰੇ ਵਹ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਂ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰੇ ਦੇ ਛੁਟੇ ਗਰਭ ਮਨ ਨਾ ਮਨ ਤੇ ਹੁਟੇ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸਦੇ ਪ੍ਰਭੋ ਸਾਧਨਾ ਕਰੇ ਮਨ ਤੇ ਗਊ ਨਾ ਵਿਖਿਆ ਟਰੇ ਜਲ ਤੋਵੇ ਵਹ ਦੇ ਨੀਤ ਸੁਧ ਗਾਵੇ ਕਾਤੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆਣ ਜਮਕਾ ਪਉ ਵਿਆਪੇ ਅਨੇਕ ਯਤਨ ਕਰ ਤਿਸਨਾ ਤ੍ਰਾਪੇ ਭੇਖ ਅਨੇਕ ਅਗਨੀ ਉਜੇ ਕੋਟ ਪਾਪ ਦਰਗੇ ਨੀ ਸਿਜੇ ਛੂਟਸ ਨਾਹੀ ਉਪੈ ਆਲਮ ਉਹ ਵਿਆਪੇ ਮਾਇਆ ਜਾਡਵ ਕਤੂ ਸਗਲੀ ਜਮਨਾਨੀ ਗੋਬਿੰਦ ਭਜਨ ਬਿਨਤੈ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਨਾਮ ਹਿਰਦੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਹ ਸੰਗੇ ਹੋਮੇ ਛੋਰੇ ਜੇ ਕੋ ਜਨਮ ਮਨ ਤੇ ਡਰੇ ਸਾਜਨਾ ਕੀ ਸਰਨੀ ਭਰੇ ਜੇ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾਮੜੇ ਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਮਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਕੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੇਸ਼ਟ ਸਾਜਨਾ ਸੁਖ ਦੁੱਖ ਜਨ ਸਮਝ ਸੇਤਾ ਨਾਨਕ ਪਾਪ ਉਨੇ ਲੇਪਾ ਨਿਰਧਨ ਕੋ ਤਨ ਤੇਰੋ ਨਾ ਉਨ ਥਾਵੇ ਕੋ ਨੋ ਤੇਰਾ ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵ ਉਦਾਨ ਕਰਨ ਕਰਾ ਰਨਾਰ ਸਵਾਮੀ ਸਗਲ ਕਟਾ ਕੇ ਅੰਦਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਵਰਾ ਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਬਨਾ ਜਾਨਸ ਕੋਈ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ ਗੁਰਮਤ ਮਲ ਫਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਰਾ ਸਗਲ ਬਾਣੀ ਮੈਂ ਅਮਤ ਬਾਣੀ ਹਰ ਕੋ ਜਸ ਰਸਿੰਘ ਬਾਣੀ

ਪੁਰਾਣੀ ਕਵਨ ਮੂਲ ਤੇ ਕਵਨ ਦਿਸਟਾ ਨੇ ਜਿਨ ਤੂੰ ਸਾਸ ਵਾਰ ਸਿਗਾਰਿਆ ਗਰ ਵਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਜੋਵਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਖ ਸੈਨ ਮੁਖ ਪਿਆਉ ਬੈਠਕ ਕੋ ਦੈਣ ਏਉ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰੋ ਪਰ ਸੁਖ ਵਸੈ ਸੁਤ ਪ੍ਰਾਤ ਮੀਤ ਮੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਤ ਵਿਆਪੇ ਨਾਨਕ ਕਾੜ ਲਿਓ ਪ੍ਰਭਾਪੇ ਆਦਿ ਅੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਾਮ ਨਿਤ ਪਾਵੈ ਤਾਸੇ ਮੂੜਾ ਮਨ ਨੀ ਲਾਵੈ ਜੋ ਠਾਕੁਰ ਸਦਾ

ਸਰਵ ਦੁਖ ਨਾਨਕ ਤਿਨ ਪਾਇਆ। ਅਗਨੰਤ ਸਾਹ ਆਪਣੇ ਦੇਹ ਰਾਸ ਖਾਤ ਪੀਤ ਬਰਤ ਅਨੰਦ ਉਲਾਸ ਆਪਣੀ ਅਮਾਨ ਵਿੱਚ ਵਾਸ ਲਏ। ਅਗਿਆਨੀ ਮਨ ਰੋਸ ਕਰੇ ਆਪਣੇ ਪ੍ਰਤੀਤ ਆਪ ਦੀ ਹੋਵੇ ਬਾਹਰ ਉਸਦਾ ਵਿਸ਼ਵਾਸ ਨਾ ਹੋਵੇ। ਇਸ ਕੀ ਬਸ ਇਸ ਆਗੇ ਰਾਖੇ ਪ੍ਰਭੀ ਆਗਿਆ ਮਾਨੇ ਮਾਥੇ ਉਸਦੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਅਨੁਪ ਪਾਤ ਮਾਇਆ ਕੇ ਯੂਤ ਸਰਪੋਂ ਹੋ ਜਾਨ ਅਨੂਪ ਦਿਲ ਕੀ ਸਾਇਆ ਸੋਰੰਗ ਲਾਵੇ ਉਹ ਦਿਲ ਸੇ ਉਹ ਮਨ ਪਛਤਾਵੇ ਜੋ ਦਿਲ ਸੇ ਸੋ ਚਾਲਨ ਹਾਲ ਲਖ ਲੋ ਕਹਿ ਅੰਧ ਅਧਾਰ ਬਤਾਓ ਸੋ ਜੋ ਲਾਵੇ ਹੈ ਤਾਕੋ ਹਾਥ ਨਾ ਆਵੇ ਕੀ ਮਨ ਹਰਿ ਕੇ ਨਾਮ ਕੀ ਸਿਖਦਾਈ ਕਰ ਕਿਰਪਾ ਨਾਨਕ ਆਪ ਨੇ ਲਾਈ। ਮਿਥਿਆ ਧਨ ਧਨ ਕੁਟੰਬ ਸਮਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਗਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਹਸਪ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉੱਪਰ ਕਰਤ ਗੁਮਾਨ ਹਸਤ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੇ ਹਰਿ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੋ ਮਿਥਿਆ ਹਸਤ ਪਰ ਦਰਦ ਕਿਉਂ ਹਰੇ ਮਿਥਿਆ ਨੇਤਰ ਪਿਕਤ ਪਾਥਰੀ ਹਰ ਪਾਦ ਮਿਥਿਆ ਰਸਨਾ ਪੂਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਪੁਰਤਾਵੇ ਮਿਥਿਆ ਮਨ ਪਰ ਲੋਭ ਲਭਾਵੇ ਮਿਥਿਆ ਤਨ ਪਰ ਉਪਕਾਰਾ ਮਿਥਿਆ ਵਾਸ ਵੇਦ ਵਿਕਾਰਾ ਬਿਨ ਬੂਝੇ ਮਿਥਿਆ ਸਫੇ ਸਫਲ ਦੇ ਨਾਨਕ ਹਰ ਹਰ ਨਾਮ ਲੇ ਵਿਤ ਸਾਧ ਕੀ ਆ ਜਾ ਸਾਜ ਬਿਨਾ ਕਹਿ ਹੋ ਸੁਚਾ ਬਿਖਾ ਨਾਮ ਬਿਨਾ ਤਨ ਅੰਦ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਨੇਕ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਨ ਬਿਰਥੇ ਸਭ ਕਾਮ ਜਿਉ ਕਰਪਨ ਕੇ ਰਾਥ ਦਾਮ ਤਨ ਤਨ ਤੇ ਜਨ ਜੇ ਕਟ ਵਸੇ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿ ਤਮ ਕੁਛ ਅਵਤ ਕਮਾਵਤ ਮਨ ਪ੍ਰੀਤ ਮੁਖ ਹੋਣ ਲਾਵਤ ਜਨਨ ਹਾ ਪ੍ਰਭੂ ਪ੍ਰਵੀਨ ਬਾਹਰ ਭੇਖਣਾ ਕਾਹੋ ਭੀਨ ਅਵਰ ਉਪਦੇਸੀ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਸਕੇ ਅੰਤਰ ਬਸੇ ਨਿਰੰਕਾਰ ਜਿਸਕੀ ਸਿੱਖ ਧਰੇ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭਜਾਤਾ ਨਾਨਕ ਜਨ ਚਨ ਪ੍ਰਾਤਾ ਕਰੋ ਬੇਨਤੀ ਪਾਵਨ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਤ ਕਿਸੇ ਬੁਜਾਤ ਨੇਰਾ ਉਪਾਉ ਸਿਆਮ ਸਗਲ ਤੇ ਰਹਿਤ ਸਭ ਕੁਛ ਜਾਣੇ ਆਤਮ ਕੀ ਰਹਿਤ ਜਿਸ ਭਾਵ

ਸਿਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਿਰ ਪਾਏ, ਕਈ ਕੋਟ ਪਾਥਰ ਬ੍ਰਿਖ ਨਿਪਜਾਏ, ਕਈ ਕੋਟ ਪਵਨ ਪਾਣੀ ਬਹਿ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਰ ਸੁਰ ਨਖਤਰ, ਕਈ ਕੋਟ ਦੇਵ ਦਾਨਵ ਇੰਦਰ ਸਰ ਸ਼ਤਰ, ਸਗਲ ਸਮਗਰੀ ਆਪਣੇ ਸੁਤ ਧਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਸਤਾਰੈ, ਕਈ ਕੋਟ ਰਾਜ ਸਤਾਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰ ਕਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ

अंतर्जामी जो पावे सो कार करा।

ਭੁਖਾ ਨਹੀਂ ਰਾਜੈ ਜੋ ਪਾਵ ਕਿੰਦ ਨਿਦਰਾ ਪੈ ਸੰਤ ਕਾ ਦੁਖੀ ਛੁਟੇ ਗੇਲਾ ਜੋ ਬੁਆੜ ਦਿਲ ਖੇ

ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉਂ ਮਾਂ ਉਦਿਆਨ ਮੈਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮਿਲ ਜੋਤ ਭਗਤਾਵੇ, ਤਿੰਨ ਸੰਤਨ ਕੀ ਵਾਂਛੋ

ਸੇ ਚਦਾਰ ਜੋ ਕਛ ਕਰੇ ਸੋਈ ਸੁਖ ਮਾਨ ਭੁੱਲਾ ਖਾਏ ਫਿਰੇ ਅਜਾਨ ਕੌਣ ਵਸਤਾਈ ਤੇਰੇ ਸੰਗ ਨਪਟਰਿਓ ਰਸ ਲੋਭੀ ਪਤੰਗ ਰਾਮ ਨਾਮ ਜਪੇ ਮਾਹੇ ਨਾਨਕ ਪਾਸੇ ਤੀ ਘਰ ਜਾਏ ਜਿਸ ਬਖਰ ਕੋ ਲੈਣ ਤੂੰ ਆਇਆ।

ਪੂਜਾ ਲਾਰ ਦਰ ਗਏ ਸੋਏ ਇਹੋ ਵਪਾਰ ਬਿਰਲਾ ਵਪਾਰੇ ਨਾਨਕ ਤਾ ਕੇ ਸਦ ਬਲਿਹਾਰੇ ਚਰਨ ਸਾਧ ਕੇ ਧੋਏ ਤੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕਪੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨੇਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਈ ਸੰਤੇ ਦਰਾਇਆ ਸਰਬ ਸੂਖ ਨਾਨਕ ਤੈ ਪਾਇਆ ਮਿਰਤ ਕੋ ਜੀ ਵਾਲਨ ਹਾਰ ਭੁੱਖੇ ਕੋ ਦੇਵਤ ਧਾਰ ਸਰਬ ਨਿਦਾਨ ਜਾਗੀ ਦ੍ਰਿਸ਼ਟੀ ਮਾਏ ਪਰਵਰੀ ਵੇਖਾ ਲੈਣਾ ਪਾਏ ਸਭ ਕੇ ਤਿਸ ਗਾਓ ਕਰਨੇ ਜੋਗ ਤਿਸ ਬਿੰਦੁ ਸਰੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੇ ਉੱਚ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਦੇ

ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣ ਧਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਿਸ ਸੁਣਤਾ ਬੂਜਨ ਹਾਰ ਤੋਂ ਸਤ ਸਭ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸ੍ਰੀ ਗੁਰੂ ਦੇ ਜਨਮਾਨਿਆ ਕਰਨ ਕਰਾਉਣ ਤਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ

0: ਪਾਰਵਤੀ।
1: ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਹੋ ਗੋ ਸਦਾ ਦਿਆਲ। ਸਿੱਖੀ ਗੁਰਧਰਮਤ ਮਨ ਹਿਰੇ, ਗੁਰਬਚਨੀਆ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਾਟੇ, ਗੁਰਕਾ ਸਿੱਖ ਵਿਗਾਟੇ ਹਟੇ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ। ਆਪਸ ਕੋ ਕਰ ਕਛ ਨ ਜਨਾਵੇ, ਹਰ ਨਾਮ ਹਿਰਦੇ ਸਤ ਆਵੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕੇ ਕਾਰ ਜਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਵੀਚ ਬਿਰਤੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਜਿਸ ਹਿਰਦੇ ਹਰ ਨਾਉਂ, ਇੱਕ ਵਾਰ ਗੁਰ ਕੋ ਬਲ ਜਾਉਂ। ਸਰਵ ਨਿਦਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਹੈ ਜਨ, ਜਨ ਮੈਂ ਪਾਰ ਬ੍ਰਹਮ। ਏਕੇ ਆਪਣੇ ਘਟ ਭਰਮ, ਸਹਿ ਸਿਆਣ ਭਲਿਆ ਨਾ ਜਾਈਏ। ਨਾਨਕ ਐਸਾ ਗੁਰਬਟ ਭਾਗੀ ਪਾਈਏ, ਸਫਲ ਦਰਸ਼ਨ ਪੇਖਤ ਪਨੀਤ। ਪਰਸਤ ਚਰਨਗਤ ਨਿਰਮਲ ਰੀਤ, ਪੇਟਤ ਸੰਗ ਰਾਮ ਗੁਣ ਰਵੇ ਪਾਰ। ਬ੍ਰਹਮ ਕੀ ਦਰਗਹਿ ਗਵੇ, ਸੁਣ ਕਰ ਬਚਨ ਕਰ ਨਗਾਨੇ। ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰਖਿਓ ਜਾ ਕਾ ਮੰਤਰ। ਮਰ ਦਿਸ ਪੇਖੇ ਹੋਏ ਸੰਤ, ਗੁਣ ਬਿਆੰਤ ਕੀ ਮਨ ਨਹੀਂ ਪਾਏ। ਨਾਨਕ ਜਿਸ ਭਾਵੇ ਤਿਸ ਲੈ ਮਿਲਾਏ, ਜੇਬਾ ਏਕ ਉਸਤਤ ਨੇਕ। ਸਤਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ। ਅਗੰਮ ਗੋਚਰ ਪ੍ਰਭ ਨਿਰਵਾਣੀ, ਨਿਰਾਹਾਰ ਨਿਰਵੈਰ ਸੁਖਦਾਈ। ਤਾਕੀ ਕੀਮਤ ਕਿਨੇ ਨਾ ਪਾਈ, ਅਨੇਕ ਭਗਤ ਬੰਧਨ ਨਿਤ ਕਰੇ। ਚਰਨ ਕਮਲ ਹਿਰਦੇ ਸਿਮਰੇ, ਸਦ ਬਲਿਹਾਰੀ ਸਤਿਗੁਰ ਆਪਣੇ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਅਮਰਤ ਪਾਵੇ ਜਨ ਕੋਏ। ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਉਸ ਪੁਰਖਾ ਨਾਹੀਂ ਕਦੇ ਬਿਨਾਸ। ਜਾ ਕੇ ਮਨ ਭਗਤੇ ਗੁਣਦਾਸ, ਆਠ ਪੈਰ ਹਰ ਕਾ ਨਾਮ ਲੇ। ਸੱਚ ਉਪਦੇਸ਼ ਸੇਵਕੋ ਦੇ, ਮੋਹ ਮਾਇਆ ਕੇ ਸੰਗ ਨਾ ਲੇਪ। ਮਨ ਮੈਂ ਰੱਖੇ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ। ਨਾਨਕ ਪਰਮੋ ਦੁੱਖ ਤੈ ਤੇ ਨਾਸੇ, ਤਪਤ ਮਾਏ ਠਾਠ ਬਰਤਾਈ। ਆਨੰਦ ਪਿਆ ਦੁੱਖ ਨਾਟੇ ਪਾਈ, ਜਨਮ ਮਨ ਕੇ ਮਿਟੇ ਉਦੇਸੇ। ਸਾਧੂ ਤੇ ਪੂਰਨ ਉਪਦੇਸੇ, ਪਉ ਚੁੱਕਾ ਨਿਰਪਉ ਹੋਏ ਵਸੇ। ਸਗਲ ਵਿਆਹ ਮਨ ਤੇ ਗਏ ਨਸੇ, ਜਿਸਕਾ ਸਾਥਨ ਕਿਰਪਾ ਤਾਰੀ। ਸਾਧ ਸੰਗ ਜਪ ਨਾਮ ਮਰਾਰੀ, ਥਿਤ ਪਾਈ ਚੁੱਕੇ ਭ੍ਰਮ ਗਵਨ। ਸੁਨ ਨਾਨਕ ਹਰ ਹਰ ਜਸ ਸ੍ਰਵਨ, ਨਿਰਗੁਣ ਆਪ ਸਰਗਣ ਵੀ ਹੋਈ। ਕਲਾ ਤਾਰ ਜਿਨ ਸਗਲੀ ਮੋਈ, ਆਪਣੇ ਚਿਰਤ ਪਵਾ ਬਣਾਏ। ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ। ਸਰਬਨੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ। ਭੈ ਪ੍ਰਕਾਸ਼ ਸਾਧ ਕਹਿ ਸੰਗ,

ਸਾਸ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਸ।

ਦੀ ਹਾਲ, ਬੰਧਨ ਪਾਰ ਮੁਕਤਿਜਨ ਪਿਆ, ਜਨਮ ਮਰਨ ਕੋ ਦੁਖ ਪਰਮ ਗਿਆ, ਇਸ਼ਟੁ ਸਦਾ ਸਫੂਰੀ, ਰਵ ਦਾ ਸਤਸੰਗ ਹਜੂਰੀ, ਜਿਸਕਾ ਸਤ ਮਿਲੇ ਮਿਲਾਏ, ਨਾਨਕ ਪਤਿ ਨਾਮ ਸਮਾਏ, ਸੋ ਕੋ ਵਿਸੇ ਜੇ ਕਾਲ ਨਾ ਪਾਣੇ, ਸੋ ਕੋ ਵਿਸੇ ਜੇ ਕੀਆ ਜਾਣੇ, ਸੋ ਕੋ ਵਿਸੇ ਜਿਨ ਸਭ ਕੁਛ ਦੀਆ, ਸੋ ਕੋ ਵਿਸੇ ਜਿਨ ਜੀਵਨ ਜੀਆ, ਸੋ ਕੋ ਵਿਸੇ ਜਿਨ ਅਗਨ ਮਹਿਰਾਖੇ, ਗੁਰਪ੍ਰਸਾਦ ਕੋ ਵੇਲਾ ਲਾਖੇ, ਸੋ ਕੋ ਵਿਸੇ ਜਿਨ ਵਿਦੇ ਕਾਢੇ, ਜਨ ਜਨ ਕਾਢੇ, ਗੁਰੂ ਕੋਲੇ ਤੁਕ ਇਹ ਬਚਾਇਆ, ਪ੍ਰਭ ਆਪਣਾ ਨਾਮ ਹੈ ਜਨ ਪਿਆਇਆ, ਸਾਧੂ ਸੰਤ ਕਰੋ ਇਹ ਕਾਮ, ਕਰੋ ਚਾਲ ਜਪੋ ਪਰਮਾਨ, ਸੁਣੋ ਸੁਣੋ ਸੁਣੋ ਸੁਖ ਪਾਓ, ਆਪ ਜਪੋ ਅੰਗਾ ਨਾਮ ਜਪਾਓ, ਭਗਤ ਪਾਏ ਤਰੇ ਸੰਸਾਰ,

ਕਮਾਤ ਜਬ ਇਸਕਾ ਵਰਨ ਚੈਨ ਨਾ ਜਾਪਤ ਤਬ ਹਰ ਸੋਖ ਕੋ ਕਿਸੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਮ ਓ ਕਾ ਕਿਸੋਵਤ ਪਰਮ ਆਪਨ ਕੇ ਲਾਭ ਤੀਜਾ ਨਾਨਕ ਕਰਨੇ ਹਾ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਅੰਧ ਮੁਕਤ ਕੋ ਕਿਸਕੋ ਗਨੀ ਜਬ ਕੇ ਹਰ ਅਗਮ ਅਪਾਰ ਤਬ ਨਰਕ ਸੁਰਗ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਜਿਵ ਸਭ ਕੋ ਬਿਠਾਏ ਜਬ ਆਪੇ ਆਪ ਆਪਣੀ ਜੋ ਤਰੇ ਤਬ ਕਵਨ ਡਰ ਕਵਨ ਕਤ ਡਰੇ ਆਪਨ ਚਲਤਾ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣ ਆਸਨ ਤੈ ਜਨਮ ਮਨ ਕਉ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਉ ਕੇਸ ਹੋਏ ਜਬ ਅਭਿਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਛ ਪੂਛਣ ਲੇਖਾ ਜਬ ਨਾਥ ਨਿਰੰਜਨ ਗੋਚਰ

ਪਰਮ ਪੈ ਪਾਰ ਦੁੱਖ ਸੁਖ ਮਾਨ ਅਪਮਾਨ ਨਿਕ ਪ੍ਰਕਾਰ ਕੀ ਯੋਗ ਗਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਭਿਗਤ ਭਗਤ ਹੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੂਹੂ ਪਾਕ ਆਪੇ ਧਨੀ ਉਨਕੀ ਸੋਭਾ ਨੂੰ ਬਣੀ ਆਪੇ ਕੌਤ ਕਰੇ ਨੰਦ ਜੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੇ ਤਿਸ ਆਪਣ ਨਾਹੀਂ ਲਾਭ।

ਦੱਸੋ ਨਾਨਕ ਤੇਰੇ ਪ੍ਰਭਾ ਜੀ ਪ੍ਰਗਟੇ ਗੋਪਾਲ ਮਹਾਨ ਕੇ ਮਾਤੇ ਨਾਨਕ ਉਦਰੇ ਤਿਨ ਕੇ ਸਾਥੀ ਸਰਨ ਜੋਗ ਸੁਨ ਸੰਨੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਵੈਰ ਭੈ ਸੁਣੇ ਅੰਮ੍ਰਿਤ ਨਾਮ ਸਾਹ ਸੰਗੈ ਸੁਪ੍ਰਸੰਨ ਭੈ ਦੇ ਪੂਰਨ ਹੋਏ ਸਿਵਕ ਕੀ ਸੇਵ ਆਜ ਉਜਾਰ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਰਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਧੀ ਖੇਤ ਹਮਾਰੀ ਪ੍ਰਭ ਕੇ ਉਸਤ ਗੁਰੂ ਸੰਤ ਕੇ ਸਾਵਧਾਨ ਏਕਾਗਰ ਜੀ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸਮਨ ਬਸੇ ਸਰੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਰ ਹੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਤਰ ਘਾਟ ਚਲੇ ਜਨ ਸੋਏ ਨਾਨਕ ਜਿਸੇ ਬਰਾਬਰ ਹੋਏ ਖੇਮ ਸ਼ਾਂਤ ਰਿਤ ਨਮਿਤ ਬੁੱਧ ਗਿਆਨ ਸਰਮ ਦੇ ਸਿਰ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਦਾਸ ਸਭ ਕੇ ਮਨ ਸਰਬ ਦੇ ਉਦਾਸ ਸੁੰਦਰ ਚਤੁਰ ਤਪ ਕਾ ਵੇਤਾ ਸਮਦਰਸੀ ਏਕ ਦ੍ਰਿਸ਼ਟੀਤਾ ਏ ਫਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

0: ਗੁਰੂ ਜੀ।
1: ਹੋ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ, ਕਵਨ ਉਪਮਾ ਦਿਓ ਕਵਨ ਸੇਵਾ ਸਰਿਓ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ, ਫੁਨ ਮਨ

ਵਾਹਿਗੁਰੂ ਜੀ। ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ।

ਨਾਲ ਅਨਾਦ ਕੀਓ। ਸੱਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ। ਸੁਰ ਨਰ ਸਪਤ ਸਮੁੰਦਰ ਕੈ ਤਾਰਿਓ ਤਿਰ ਪਵਨ ਜਾਸ। ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ। ਸੁਰ ਨਰ ਸਪਤ

ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਿਵਨ ਕੀ ਵੰਛਿਤ ਸਿੱਧ ਕੋ ਬਿੱਧ ਮਿਲਾਇਓ ਪੂਰਨ ਭਉ ਮਨ ਠੌਰ ਬਸਾਓ ਰਸਵਾਸਨ ਸਿਉਂ ਜੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀ, ਸੇ ਘਰ ਭਗਠ ਦੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਸਾਹਿਬ ਜੀ ਦਾ ਫਰਮਾਨ ਬਖਸ਼ਿਸ਼ ਹੋਇਆ ਹੈ, ਸੋਰਠ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 595 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ।

ਅੰਮ੍ਰਿਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ।

0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ
1: ਕੋਏ
0: ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਸਾਜ ਕਰੇ ਤਨ

ਦਿੰਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਫਿਰ ਕੇ ਅੱਗੇ ਰੱਖੀਏ।

ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ, ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ, ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਤੇਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ, ਸੁਣੇ ਦੀਪ ਲੋ ਪਾਤਾਲ ਸੁਣੇ ਪੋਇ ਨ ਸਕੈ ਕਾਲ, ਸੁਣਿਆ ਈਸ਼ਰ ਬਰਮਾ ਇੰਦ ਸੁਣਿਆ।

ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ ਦਰੀਆਓ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਸੂਰਮ ਭਗ ਸਾਰ ਸੰਖ ਮੋਲਿ ਵਿਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇਤਾ ਕੀਤਾ ਤੇਤਾ ਨਾਉ ਵਿਣਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ।

ਸਹਿਸ ਅਠਾਰਹ ਕਣਕ ਤੇ ਬਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਨਦੀਆਂ ਤੇ ਵਾਹ ਪਵੈ ਸੰਬੰਧ ਨਾ ਜਾਣੀਐ ਹੈ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵੀ

0: ਕੇ ਅੰਤ ਨ ਪਾਏ ਜਾਹੇ
1: ਅੰਤ ਨਾ ਜਾਣੇ ਕੋਏ ਬਹੁਤਾ ਕੀਏ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ
1: ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਜੀ ਵੱਡਾ ਆਪ ਜਾਣੇ।

ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਦੀਤ ਮੁਕਤ ਗਿਆਨ ਦੈ ਭੰਡਾਰਨ ਘਟਕਟ ਵਜਹਿ ਨਾਦ ਸੰਯੋਗ ਵਿਯੋਗ ਦੋਇਕਾਰ ਚਲਾਵੇ।

0: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ
1: ਵੇਸ਼
0: ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਇਹ ਤ੍ਰਾਹਿ ਪਦ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨ ਕੇ ਨਾਮ

ਕਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਆਖੋ ਕਰਮਾ ਕਿਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ।

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚਕਰ ਚਿੰਨ ਅਰਬਰਨ ਜਾਤ ਅਰਪਾਦ ਨਹਿੰਜੈ
2: ਰੂਪ ਰੰਗ ਰੇ ਪੇ ਕੋ ਕਹਿ ਨ ਸਕਤ ਕਹਿ
1: ਅਚਲ ਮੂਰਤ ਅਨ ਪਉ ਪ੍ਰਕਾਸ਼ ਅਮਤੋਜ ਕਹੀ ਜੈ
2: ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਨੀ ਜੈ
1: ਤੇ ਪਵਣ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤਰਨ ਕਹਿਤ
2: ਤੁਏ ਸਰਵ ਨਾਮ ਕਥੇ ਕਵਨ ਕਰਮ ਨਾਮ ਬਨ ਸੁਮਤ
1: ਭੁਜੰਗ ਪ੍ਰਿਆ ਛੰਦ ਨਮਸੁੰ ਅਕਾਲੇ ਨਮਸੁੰ ਕਿਰਪਾਲੇ
2: ਨਮਸਤੰਗ ਰੂਪੇ ਨਮਸਤੰਗ ਅਨੁਪੇ
1: ਨਮਸਤੰਗ ਅਪੇਖੇ ਨਮਸਤੰਗ ਅਲੇਖੇ
2: ਨਮਸਤੰਗ ਕਾਏ ਨਮਸਤੰਗ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਨਾਮੇ ਨਮਸਤੰਗ ਟਾਮੇ
1: ਨਮਸਤੰਗ ਅਕਰਮੰਗ ਨਮਸਤੰਗ ਅਤਰਮੰਗ
2: ਨਮਸਤੰਗ ਨਾਮੰਗ ਨਮਸਤੰਗ ਤਾਮੰਗ
1: ਨਮਸਤੰਗ ਅਜੀਤੇ ਨਮਸਤੰਗ ਪੀਤੇ
2: ਨਮਸਤੰਗ ਵਾਹੇ ਨਮਸਤੰਗ ਟਾਹੇ
1: ਨਮਸਤੰਗ ਅਨੀਲੇ ਨਮਸਤੰਗ ਅਨਾਦੇ
2: ਨਮਸਤੰਗ ਛੇਦੇ ਨਮਸਤੰਗ ਗਾਦੇ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋ ਏਕੈ ਨਮਸਤੰਗ ਅਨੇਕੈ
2: ਨਮਸਤੰਗ ਪੂਤੇ ਨਮਸਤੰਗ
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
2: ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
2: ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ
1: ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ
2: ਨਮਸਤੰਗ ਲੋਕੇ ਨਮਸਤੰਗ ਅਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ
2: ਨਮਸਤੰਗ ਨਿਰਵਾਨੇ ਨਮਸਤੰਗ ਨਿਦਾਨੇ
1: ਨਮਸਤੰਗ ਅਗਾਹੇ ਨਮਸਤੰਗ ਅਬਾਹੇ
2: ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
2: ਨਮਸਤੰਗ ਰੰਗੇ ਨਮਸਤੰਗ ਪੰਗੇ
1: ਨਮਸਤੰਗ ਅਗਮੇ ਨਮਸਤਸਤਰਮੇ
2: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਅਜਾਤੇ ਨਮਸਤੰਗ ਅਪਾਤੇ
2: ਨਮਸਤੰਗ ਮਜਬੇ ਨਮਸਤਸਯ ਅਜਬੇ
1: ਅਦੇਸੰਗ ਅਦੇਸੇ ਨਮਸਤੰਗ ਅਪੇਸੇ
2: ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ
1: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ
3: ਨਮੋ ਸਰਵ ਰੂਪੇ ਨਮੋ ਸਰਵ ਭੂਪੇ
1: ਨਮੋ ਸਰਵ ਖਾਪੇ ਨਮੋ ਸਰਵ ਥਾਪੇ
3: ਨਮੋ ਸਰਵ ਕਾਲੇ ਨਮੋ ਸਰਵ ਪਾਲੇ
1: ਨਮਸਤਸਤ ਦੇਵੈ ਨਮਸਤੰਗ ਅਪੇਵੈ
3: ਨਮਸਤੰਗ ਜਨਮੇ ਨਮਸਤੰਗ ਸੁਬਨਮੇ
1: ਨਮੋ ਸਰਵ ਗੌਨੇ ਨਮੋ ਸਰਵ ਪੌਨੇ
3: ਨਮੋ ਸਰਵ ਰੰਗੇ ਨਮੋ ਸਰਵ ਪੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ
3: ਨਮਸਤੰਗ ਵਰਨੇ ਨਮਸਤੰਗ ਅਮਰਨੇ
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ
2: ਨਮੋ ਸਰਵ ਤੰਦੇ ਨਮੋ ਸਤ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ
3: ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ
3: ਨਮਸਤਸ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਵ ਸੋਖੰ ਨਮੋ ਸਰਵ ਪੋਖੰ
3: ਨਮੋ

0: ਸਿਦਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹਾ ਮਤ ਕੋ ਨ ਦੇਖਤ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਪਾਏ ਕਿਰਪਾ ਹੋ ਤੋ ਏਕ ਰਤੀਬਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੇ
2: ਕੋ ਤੁਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਮਾਰੀ ਪੁਜਾਨ ਕੀ ਪੂਪ ਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ
2: ਏਤੇ ਪੈ ਤੋ ਕਾਂ ਪੈ ਪੂਪਤ ਅੰਧ ਕੋ ਨੰਗੇ ਹੀ ਪਾਏ ਪਧਾਰੇ
0: ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਰ ਢੋਲ ਮਿਰਦੰਗ ਨਗਾੜੇ
2: ਗੁੰਜਤ ਗੁਣ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ
0: ਪਵਿੱਖ ਪਵਾਨ ਕੇ ਪੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
2: ਸ੍ਰੀਪਤ ਸ੍ਰੀ ਭਗਵਾਨ ਪਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦਿਆ ਦੰਦਾਮ ਸੋ ਸੰਜਮ ਨੇਮ ਅਨੇਕ ਵਿਸੇਖੇ
2: ਵੇਦ ਪੁਰਾਨ ਕਦੇਵ ਪੁਰਾਨ ਜਮੀਨ ਜਮਾਨ ਸਵਾਨ ਕੇ ਪਿਖੈ
0: ਜਤੀ ਜਤਾਰ ਸਭੇ ਸੁ ਵਿਚਾਰ ਹਜ਼ਾਰ ਕੇ ਦੇਖੇ
2: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ
0: ਸੁਧ ਸੁਭਾ ਦੁਰੰਤ ਦੁਬਾ ਸੋ ਸਾ ਸਨਾ ਦੁਰਜਾਨ ਦਲੇਂਗੇ
2: ਹਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਔਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
2: ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਅਪਾਰ ਬੜੇ ਬਰਿਆਰ ਅਬਚਾਰੇ ਸਾਰ ਕੀ ਤਾਰ ਬਛਈਆ
2: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ
2: ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਸਨੇਕ ਸੋ ਇਕ ਦਵਈਆ
0: ਮਾਨਵ ਦੇਵ ਫੁਨਿੰਦ ਨਿਸਾਚਰ ਪੂਤ ਪਵਿੱਖ ਪਵਾਨ ਜਪੇਂਗੇ
2: ਜੀਵ ਜਿਦੇ ਜਲ ਮੈਂ ਜਲ ਮੈਂ ਬਲੀ ਬਲ ਮੈਂ ਸਭ ਥਾਪ ਤਪੇਂਗੇ
0: ਪ੍ਰਤਾਪਨ ਬਾੜ ਜੈਤਨ ਪਾਪਨ ਕੇ ਬਹੁ ਪੁੰਜ ਖਪੇਂਗੇ
2: ਸਾਧ ਸਮੂਹ ਪ੍ਰਸੰਨ ਫਿਰੇ ਜਸ ਸਤਰ ਸਭੇ ਅਵ ਲੋਕ ਜਪੇਂਗੇ
0: ਮਾਨਵ ਇੰਦਰ ਗਜਿੰਦਰ ਨਰਾਦਵ ਜੋਨ ਤ੍ਰਿਲੋਕ ਕੋ ਰਾਜ ਕਰੇਂਗੇ
2: ਕੋਟ ਸਨਾਨਕ ਜਾਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਭਰੇਂਗੇ
2: ਜੇ ਨਰ ਸ੍ਰੀ ਪਤ ਕੇ ਬ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਤਰੇਂਗੇ
0: ਕਹਾ ਬਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹਾ ਬਖਤਾਨ ਲਗਾਇਓ
2: ਨਾ ਸ੍ਰੀ ਓਲੀਏ ਸਾਧ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ
0: ਵਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੋ ਸੋ ਬੈਸ ਬਤਾਇਓ
2: ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹਿਲ ਪੁਹਨ ਪੁੰਜ ਤਰਿਓ ਸਿਰ ਕਾਹੁ ਲਿੰਗ ਗਰੇ ਲਟਕਾਇਓ

ब्रह्मा जो थी।

0: ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਵੇ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ
0: ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ

0: ਵਖਾਣੀ
1: ਹਰ ਨਿਤ ਕਰੈ ਰਸਨਾ ਕਿਆ ਕਛੂ ਨਾ ਜਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਬਦ ਰਤਨ ਜਿਤ

0: ਨਿਤਿਸਦਾ ਅੰਤ ਨਾ ਜਾਈ ਪਾਇਆ।
1: ਕਹਿ ਨਾਨਕ ਹਰ ਪਿਆਰੇ ਜੀਉ, ਗੁਫਾ ਅੰਦਰ ਰਖ ਕੇ ਵਾਜਾ ਪਵਨ ਵਜਾਇਆ।
0: ਇਹੋ ਸਾਚਾ ਸੋਇਲਾ ਸਾਚੇ ਕਰ ਗਾਵੋ,
1: ਗਾਵੋ ਤਾਂ ਸੋਇਲਾ ਕਰ ਸਾਚੇ, ਜਿੱਥੇ ਸਦਾ ਸਤਿਆਵੇ
0: ਸਚੋ ਤਿਆਵੇ, ਜਾ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ।
1: ਇਹੋ ਸਚ ਸਭਨਾ

0: ਟੁੱਟਣ ਪਾਵੇ।
1: ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਠੀ ਕੇ ਪਟ ਬੀਚ ਬਚਾਵੇ।
0: ਜਾਚ ਬੁਜੰਗ ਸੋ ਦਾਨਵ ਦੇਵ ਅਪੇਵ ਤੁਮੇ ਸਭੀ ਕਰ ਤਿਆਵੇ।
1: ਓਮ ਆਕਾਸ ਪਤਾਲ ਸਾਤਲ ਜਾਚ ਬੁਜੰਗ ਸਭੇ ਸਿਰ ਨਿਆਵੇ।
0: ਪਾਇ ਸਕੇ ਨੀ ਪਾਰ ਪ੍ਰਭਾਵ ਕੋ ਨੇਤੀ ਨੇਤੇ ਭੇਦ ਬਤਾਵੇ।
1: ਹੋ ਸਕੇ ਸਭੀ ਕੁਜਿਆ ਸੁਰਹਾਰ ਪਰੇ ਹਰ ਹੱਥ ਨਿਆਵੇ।
0: ਨਾਰਦ ਸੇ ਚੁਤਰਾਰਨ ਸੇ ਰੁਮ ਨਾਰਕ ਸੇ ਸਭੂ ਮਿਲ ਗਾਇਓ।
1: ਵੇਦ ਦੇਵ ਨਾ ਭੇਦ ਲਗਿਓ ਸਭ ਹਾਰ ਪਰੇ ਹਰ ਹੱਥ ਨ ਆਇਓ।
0: ਪਾਇ ਸਕੇ ਨੀ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ।
1: ਧਿਆਨ ਤਰੋ ਤੇ ਕੋ ਮਨ ਮੇ ਜੇ ਕੋ ਅਮਤੋ ਸਭੇ ਜਗ ਛਾਇਓ।
0: ਵੇਦ ਪੁਰਾਨਕ ਦੇਵ ਕੁਰਾਨ ਅਪੇ ਨਿਰਪਾਨ ਸਭੇ ਪਛਾਰੇ।
1: ਪੇ ਨ ਪਾਇ ਸਕਿਓ ਅਨਪੇਦ ਕੋ ਖੇਦ ਤੇ ਅਨਸ਼ੇਦ ਪੁਕਾਰੇ।
0: ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸਾ

0: ਅਸ਼ਰ ਚੇ ਸੁਬਚਾਰਾ
1: ਉਦ ਭਵਿੱਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਣੀ
0: ਪਾਦ ਮਾਜੇ ਜਾਤ ਨਾ ਪਤਾ ਏਕ ਰੰਕਾ ਹੂ ਨਹੀਂ ਰਸਤਾ
1: ਸਰਬ ਜੋਤ ਕੇ ਬੀਚ ਸਮਾਨਾ।

0: ਸੰਤਿਵਾਰ ਮਹਲਾ
1: ਪੰਜਵਾਂ ਏਕੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੇ ਹੋ ਹਰਿਆ
0: ਪਾਈਏ
1: ਪਰਮੋ ਲਿਆ ਅੰਮ੍ਰਿਤ ਫਲ ਪਾਈਏ।

0: ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇ ਕੋਈ ਨਾ ਜਾਣੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਨ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਦਾਨਾ ਸਿਰਦਾਨ ਨਾਮ ਦਾਨ ਭਰੋਸਾ ਦਾਨ ਗੁਰਸਿੱਖੀ ਸਿਦਕ ਅਸੀਸ ਬਖਸ਼ਣੀ ਸਤਿਗੁਰੂ ਜੀਓ ਆਪ ਜੀ ਨੇ ਕਿਰਪਾਲਤਾ ਕਰਨੀ ਸਿੱਖਾਂ ਨੂੰ ਗੁਰਸਿੱਖੀ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ

ਨਿਉਟਿਆਂ ਦੀ ਓਟ ਸੱਚੀ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਬੇਅੰਤ ਗੁਰਬਾਣੀ ਦੇ ਸ਼ਬਦ ਸੰਗਤੀ ਰੂਪ ਦੇ ਵਿੱਚ ਪੜ੍ਹੇ ਗਏ ਸਤਿਗੁਰੂ ਜੀ ਉਹ ਕਿਰਪਾਲਤਾ ਕਰਨੀ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਹਜ਼ੂਰ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਦਾਰਾਈ ਸੰਗਤ ਨੂੰ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕਾਂ ਨੂੰ ਆਪਣੇ ਦਰ ਘਰ ਦੀਆਂ ਸੇਵਾਵਾਂ ਬਖਸ਼ਿਸ਼ ਕਰਨੀਆਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਰਦਾਰ ਲਖਬੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਲੰਗਰ ਸੇਵਾਵਾਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਉਹ ਕਰੋ ਕਿਰਪਾਲਤਾ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

चक्र चेहन अर बरन जात अर

ਕੋ ਕਹਿ ਨਾ ਸਕਤ ਕੇਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਨ ਸਾਹੇ ਸਹਾਣ ਗਣਿ ਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਵਨਾਮ ਕਥੈ ਕਵਨਮ ਕਰਮ ਨਾਮ ਵਰਨਤ ਸਮਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਕਸੰਨ ਦੀ ਨੂਰ ਅਰਸਾਂ ਕੁਰਸਾਂ ਹੁਣ ਚੱਟੀ ਹੈ ਤੁਦ

ਲਾਏ ਚਿੱਤ ਕਰ ਚੱਕਰੀ, ਮਨ ਨਾਮ ਕਰ ਕੰਮ, ਬਨ ਵਧੀਆ ਕਰ ਧਾਵਣੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਤ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਪਣੇ ਚਰਨ ਕਮਲਾਂ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਵਡਿਆਈ ਦੇ ਪਾਤਰ ਬਣਾਇਆ ਪਾਤਸ਼ਾਹ ਮਹਾਰਾਜ ਜੀ, ਕਿਰਪਾਲਤਾ ਕਰਨ, ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਣੇ ਰਹਿਣ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ, ਜੋ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, 9 ਵਜੇ ਤਕਰੀਬਨ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਉਪਰੰਤ ਨਾਲ ਹੀ ਸੁਖਮਨੀ ਸਾਹਿਬ ਆਰੰਭ ਹੋ ਜਾਣਗੇ। ਉਸ ਤੋਂ ਉਪਰੰਤ ਕਥਾ ਦੀਵਾਨ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਅਤੇ ਕੁਝ ਬੁਲਾਰੇ ਸ਼ਹੀਦਾਂ ਦੀ ਯਾਦ ਵਿੱਚ ਔਰ ਆਪ ਸਮੂਹ ਸੰਗਤਾਂ ਦੇ ਨਾਲ ਸਾਂਝ ਪਾਉਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਸਤਨਾਮ ਵਾਹਿਗੁਰੂ
1: ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਪਿਆਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇ ਕਿਹਾ ਕੁਦਰਤ।

ਔੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

ਗੁਰੂ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਨੂੰ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਜਿਤ ਲਾਇਆ।

ਪੌੜੀ ਸੱਚਾ ਸਾਹਿਬ ਇੱਕ ਤੋਂ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ ਮਨ।

ਸੁਖਗੁਰੂ ਪ੍ਰਸਾਦ ਸਿੰਘ ਜੀ ਇੰਨੀ ਸੇਵਾ ਜਥੇ ਦੀ ਪ੍ਰਵਾਨ ਕਰਨ ਜੀ ਆਓ ਅਗਲੇ 12 ਸ਼ੰਤਾਸਾ ਦੀ ਵਾਰ ਦੇ ਭਾਈ ਪ੍ਰਤਪਾਲ ਸਿੰਘ ਜੀ ਆਪ ਜੀ ਸਰਵਣ ਕਰਾਉਣਗੇ ਜੀ। ਸੋ ਇੰਨੀ ਸੇਵਾ ਪ੍ਰਵਾਨ ਕਰਨ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਅੱਠ ਮਹੀਨਾ।

ਪੱਥਰ ਬਣ ਹੁਆ ਨਾ ਖੁਦਾਈ ਅਲਹ ਭਇਆ ਨਾ ਖੁਦਾਈ ਅਲਹ ਭਇਆ ਨੀਲ ਬਸਤ ਲੈ ਕੱਪੜੇ ਪਹਿਰੇ ਤੁਰਕ ਪਠਾਨੀ ਅਮੁਲ ਕੀਆ ਚਾਰ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਚ ਸਦਾਏ ਤੋ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰੂ ਟਮਾਰਿਆ ਜਿਤ ਮਿਲਿਆ ਖਸਮ ਸਮਨ ਜਨ ਕਰ ਬਿਨ ਸੁਖ ਜਨ ਦਿਆ ਇਹ ਜਗਤ ਨਿਹਾਲਿਆ

ਸਤਿਗੁਰ ਬਿਟੋ ਵਾਰਿਆ, ਜਿਤ ਮਿਲੀਏ ਖਸਮ ਸਮਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜੰਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰ ਹੈ ਬੋਇਤਾ।

ਸਿਮਲਰੁਕਸਰਾਇਰਾ ਅਤਿ ਦੀਰਗਤ ਮੁਚ ਵਹਿ ਜਾਵੇ ਆਸਕਰ ਜਾਹਿ ਨਿਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਤਤ।

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਤਗ ਕਪਾਹੋ ਕੱਤੀਏ ਬਾਹਮਣ ਵੱਟੇ ਆਏ, ਕੋਹੇ ਬੱਕਰਾ ਰਿੰਨ ਖਾਇਆ, ਸਤਿ ਕੋ ਆਖੇ ਪਾਏ।

0: ਉਪਜੇ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤਗ ਨਾ ਟੁੱਟ ਸਪੂਤ।
1: ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਰ ਕੇ ਥੁੱਕ ਪਵੇ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ। ਵੇ ਤੱਗਾ ਆਪੇ ਵੱਤਾ ਵੱਟ ਧਾਗੇ ਅਵਰਾ ਘੱਤਾ।

0: ਮਨ ਅੰਧਾ ਨਾ ਹੋ ਸੁਜਾਨ ਪੌੜੀ ਸਾਹਿਬ ਹੋ ਦਿਆਲ ਕਿਰਪਾ ਕਰੇ ਤਾਂ
1: ਸਾਈ ਕਾਰ ਕਰੇ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਇ ਸੀ ਹੁਕਮ ਮਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ

ਸੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਤ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੀਦਨੀ।

ਦੇਵ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਾਸਾਰਿਆ, ਚੀਜ ਕਰਨ ਮਨ ਭਾਉਂਦੇ ਹਰ ਬੂਜਨ ਨਾਹੀਂ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲ।

0: ਤਮਨ ਵਸਾਇਆ ਕਰਮਸਤ ਹੱਥ ਧਰ ਵਿੱਚ ਮਰ ਕੱਢੀਆਂ ਬਰਿਆਈਆਂ ਸਹਿ ਤੁਟੇ ਨੌਨਦ ਪਾਈਆਂ ਨੌਨਦ ਪਾਈਆਂ ਨੌਨਦ ਪਾ
1: ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ।

ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ।

0: ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਂ ਨੇ ਦੋਸਤੀ ਵੱਡਾ ਰੁਸਿਆਂ ਨੇ ਉਹ ਪਾਣੀ ਅੰਦਰ ਲਿਕ ਜਿਉਂ ਇਸ ਦਾ ਥਾਉ ਨਾ ਥਿਓ ਮਹੱਲਾ ਦੂਜਾ
1: ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ

ਉੱਚਾ ਭਗਵਨ ਸਗਲ ਸਮਗਰੀ ਤੁਮਰੈ ਸੁਤਰ ਧਾਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆ ਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਸਰਦਾਰ ਲਖਵੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਸੇਵਾਵਾਂ ਹਾਜ਼ਰ ਹਨ। ਸਤਿਗੁਰੂ ਜੀਓ, ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਨ ਹਾਲੀ ਕਿਰਸਾਣੀ ਕਰਨੀ

ਸੁਰਤ ਸੋਚ ਕਰ ਭੰਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਹਾ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ ਸੁਣ ਸਾ ਸਤ ਸੌਦਾਗਰੀ ਸਾ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸਿੰਘ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਦੇ ਵਿਸ਼ੇਸ਼ ਦੀਵਾਨ ਹੁਣ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਪੈ ਰਹੇ ਨੇ। ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਆਪ ਸੰਗਤਾਂ ਨੇ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ ਜੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਸਲੋਕ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜਨ ਸਿਮਰਿਆ ਸੀ ਪਏ ਨਿਹਾਲ ਨਾਨਕ ਨਾਮੇ ਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕੁਮਾਵ ਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਾਧਾਣੀਆ ਤਿਉ ਮੱਥੇ ਤ੍ਰਮਦਾਏ ਨਾਮ ਥੇ ਆਏ ਨਉ ਸਾਜਣਾ ਜਨਮ ਪਦਾਰਥ ਜੀਤ ਨਾ

खुबड़ी को थाए मिठी गलन को मंत्रिया।

ਜਿਨੀ ਸੱਚੇ ਰਤ ਜਾਓ ਨਾਨਕ ਮਨ ਤਨ ਫਬ। ਪਾਤਿਤੀ ਉਥਾਰਨੁ ਪਾਰ ਬ੍ਰਹਮ ਸਮਰੱਥ ਪੁਰਖ ਆਪਾਰ ਜਿਸੀ ਉਧਾਰੀ ਨਾਨਕਾ ਸੋ ਸਿਮਰੀ ਸਿਰਜਣ ਹਾਰ। ਦੂਜੀ ਛੋੜ ਕੁਵਾਟੜੀ ਇੱਕ ਸੋ ਸੋਚਿਤ ਲਾਏ

ਖਟੜੀ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵੱਖਰ।

हरि विसराय के पौदी नरक निहार।

ਟਿਚਰ ਮੂਲ ਨਾ ਸੁਣੀ ਦੋ ਜਿਚਰਿਆ ਫਿਕਿਰਪਾਲ ਸਭ ਦੀ ਅਖੁੱਟ ਬਾਬਾ ਨਾਨਕਾ ਖਾਹੀ ਖਰਚ ਧਨ ਮਾਲ ਖੰਭੋ ਵੀ ਕਾਂਦੜੀ ਜੀ ਲਹਾ ਕਿੰਨਾ ਸਾਵੀ ਤੋਲ ਤਨ ਜਡਾਈ ਆਪਣੇ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੈ ਸਾਹੋ ਜਿਸ ਪਾਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾ ਵੜਿਆਈਆ, ਸਬਦ ਉਤਾਂ ਗਾਵਹੋਂ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ, ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ, ਹੋਵਾ ਜੀ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਅਨਹਦ ਸੁਣਹੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ,

ਧਰੀਜੈ ਸਿਰ ਦੀਜੈ ਕਾਰਨ ਨਾ ਕੀਜੈ ਦੇ ਮਹਾਂਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਰੀ ਪੀੜ੍ਹੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ

ਨਾਮ ਜੇਤਾ ਕਿਛੁ ਖਾਏ ਦੇਵਾਂ ਵਾਕ ਅਨੁਸਾਰ ਆਪ ਜੀ ਦੇ ਦਰਕਰ ਦੇ ਸੂਰਮੇ ਸਿੰਘਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਬੇਅੰਤ ਗੁਰੂ ਕੇ ਸਿੱਖਾਂ ਨੇ ਮਿਤੀ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਸੰਘਰਸ਼ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਓ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਜੂਨ 1984 ਦਾ ਘੱਲੂ ਘਾਰਾ ਵਾਪਰਿਆ, ਜਿਹਦੇ ਵਿੱਚ ਬੇਅੰਤ ਸਿੱਖ ਸੰਗਤਾਂ ਨੇ ਸ਼ਹਾਦਤਾਂ ਦਿੱਤੀਆਂ। ਸਤਿਗੁਰੂ ਜੀ ਆਪ ਜੀ ਦੇ ਗੁਰਸਿੱਖਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ, ਗੁਰਦੁਆਰਾ ਗਲੈਨਵੁੱਡ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਸਤਿਗੁਰੂ ਕਿਰਪਾ ਕੀਤੀ, ਬਾਣੀ ਆਦਿ ਤੋਂ ਮੱਧ ਤੋਂ ਸੰਪੂਰਨਤਾ ਤੱਕ ਆਪ ਜੀ ਨੇ ਸੇਵਾਵਾਂ ਲੈ ਲਈਆਂ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਸੇਵਾਵਾਂ ਨਿਭਾਉਣ ਦੀ ਦਾਤ ਬਖਸ਼ਿਸ਼ ਕਰਨੀ, ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਬਖਸ਼ਣਾ, ਪੰਥ ਨੂੰ ਏਕਤਾ ਇਤਫਾਕ ਚੜ੍ਹਦੀ ਕਲਾ ਬਖਸ਼ਣੀ। ਸਤਿਗੁਰੂ ਜੀਓ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਦ ਲੈਣੇ। ਸਤਿਗੁਰੂ ਜੀਓ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਖੁੱਲ੍ਹੇ ਦੀਵਾਨ ਸੱਜਣੇ ਹਨ, ਆਗਿਆ ਬਖਸ਼ੋ। ਸਤਿਗੁਰੂ ਪਾਵਨ ਹੁਕਮ ਬਖਸ਼ਿਸ਼ ਕਰਕੇ ਨਿਹਾਲ ਕਰੋ, ਸੁੱਖ ਹੋਵੇ।

गगनंदमामा बाजियो परियो निशाने काओ खेत जो मांडियो सूरमा

ਪੁਰਜਾ ਪੁਰਜਾ ਕੱਟ ਮਾਰੈ ਕਬਹੁ ਨਾ ਛਾਡੈ ਖੇਤ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਦਰਸਨ ਪਰਸਿਐ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਹੁੰਦੀ ਨੂਰ ਅਰਸੋਂ ਉਰਸੋਂ ਚੱਟੀਐ ਤੁਧ ਡਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੇ ਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਪਰਸੋਂ ਰੋਜ਼ ਤੋਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਸੀ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਗਲੈਨਵੁੱਡ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਸਦਕਾ ਸ੍ਰੀ ਅਖੰਡ ਪਾਠ ਸਾਹਿਬ ਅੱਜ ਸੰਪੂਰਨ ਹੋਏ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਜਿਹੜੇ ਹਨ ਉਹ ਤਖ਼ਤ ਸਾਹਿਬਾਨਾਂ 'ਤੇ ਚੱਲ ਰਹੇ ਨੇ। ਸ੍ਰੀ ਸੁਖਮਨੀ ਸਾਹਿਬ ਜੀ ਦੀ ਸੰਪੂਰਨਤਾ ਤਕਰੀਬਨ 11:15 ਹੋ ਜਾਵੇਗੀ, ਉਸ ਤੋਂ ਉਪਰੰਤ ਖੁੱਲ੍ਹੇ ਦੀਵਾਨ ਸੱਜਣਗੇ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ, ਔਰ ਜੂਨ 1984 ਦਾ ਜੋ ਘੱਲੂਘਾਰਾ ਵਾਪਰਿਆ ਹੈ ਔਰ ਉਹਦੀ ਯਾਦ ਅਸੀਂ ਜਿਹੜੀ ਹੈ ਉਹ ਮਹਿਸੂਸ ਕਰ ਸਕੀਏ। ਕਈ ਚਸ਼ਮਦੀਦ ਔਰ ਉਹਨਾਂ ਸਾਕਿਆਂ ਦੇ ਵਿੱਚ ਰਹੇ ਜੋ ਇਹਨਾਂ ਅਸਥਾਨਾਂ ਦੇ ਉੱਪਰ ਮੌਜੂਦ, ਸਤਿਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਸੰਘਰਸ਼ ਨੂੰ ਫਲ ਲਾਉਣ, ਇੰਨੀਆਂ ਬੇਨਤੀਆਂ ਪ੍ਰਵਾਨ। ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਆਪ ਦੀ ਦੀਵਾਨਾਂ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਿਆਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਥਾਰ, ਕਈ ਵਾਰ ਪਸਰੇ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕਿੰਨੇ ਵਾਂ ਭਾਂਤ, ਪ੍ਰਭਤ ਪ੍ਰਮਾਏ ਸਮਾਧ, ਤਾਂ ਕੰਤ ਨਾ ਜਾਣੈ ਕੋਈ ਆਪੇ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤੱਤ ਕੇ ਪਿਤੇ ਸਦਾ ਨਿਹਾਰੈ ਕੋ ਨੇਤਨੇ, ਕਈ ਕੋਟ ਨਾਮ ਰਸ ਪੀਵੈ, ਅਮਰ ਪੈਸਾ ਸਦ ਹੀ ਜੀਵੈ, ਕਈ ਕੋਟ ਨਾਮ ਕੁਨ ਗਾਵੇ, ਆਤਮ ਰਸ ਸਹਿ ਸਮਾਵੇ, ਆਪਣੇ ਜਨ ਕੋ ਸਾਹ ਸਾਹ ਸਮਾਰੇ, ਨਾਨਕ ਪਰਮੇਸ਼ੁਰ ਕੇ ਪਿਆਰੇ ਸਲੋਕ, ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ ਅਸ਼ਟਪਦੀ, ਕਰਨ ਕਰਾਵਨ ਕਰਨ ਜੋਗ, ਜੋ ਤਿਸ ਭਾਵੈ ਸੋਈ ਹੋਗ, ਕਿਨ ਮੈਂ ਥਾ ਪੁਥਾ ਪਨਾਰਾ, ਅੰਤ ਨੇ ਕਿਛ ਭਾਰਾ ਵਾਰਾ, ਹੁਕਮੇ ਤਾਰ ਤਰ ਰਹਾਵੈ, ਹੁਕਮੇ ਉਪਜਾ ਹੁਕਮ ਸੰਭਾਵੈ, ਹੁਕਮੇ ਊਚ ਨੀਚ ਵਿਹਾਰ, ਹੁਕਮੇ ਨਕਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਮੈਂ ਰਹਿਆ ਸਮਾਏ, ਪ੍ਰਭਾਵੈ ਮਾਨੁਖ ਗਤ ਭਾਵੈ, ਪ੍ਰਭਾਵੈ ਤਾ ਪੱਥਰ ਤਰਾਵੈ, ਪ੍ਰਭਾਵੈ ਸਾਸ ਤੇ ਰਾਖੈ, ਪ੍ਰਭਾਵੈ ਤਾ ਹਰ ਗੁਣ ਪਾਖੈ, ਪ੍ਰਭਾਵੈ ਤਾ ਪਤਿਤ ਉਦਾਰੇ, ਆਪ ਕਰੇ